0: av statsrummet. Bjarnar akkus
1: satnam sivai.
0: Kr akkus satnam sivai. Paisa Pai Gurdas ji ne bani de arth kite ne. ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ ਇਹ ਸਤਿਗੁਰੂ ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ ਤੋ ਸੁਣਾ ਨਾਥ ਅਨਾਥ ਨਾ ਮੋਸਰ ਤੋ ਸੁਣਾ ਦਾਨੀ ਨਾ ਮੋਸੋ ਭਿਖਾਰੀ ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ ਹੇ ਸਤਿਗੁਰੂ ਤੂੰ ਵੱਡਾ ਦਾਤਾ ਹੈ ਬਹੁਤ ਵੱਡਾ ਦਾਤਾ ਤੇਰੇ ਵਰਗਾ ਦਾਤਾ ਕੋਈ ਨਹੀਂ ਸੀ ਮੇਰੇ ਵਰਗਾ ਭਿਖਾਰੀ ਤੂੰ ਸੁਣ ਅਨਾਥ ਅਨਾਥ ਨਾ ਮੋਸਰ ਤੂੰ ਸੁਣ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋ ਸਰ ਮੇਰੇ ਵਰਗਾ ਦੀਨ ਆਜਿਜ਼ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ ਸਿੱਧੀ ਗੱਲ ਕੀਤੀ ਗੁਰੂ ਨਾਲ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ ਨਹੀਂ ਚਾਹੀਦਾ ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ ਵਿਚੋਲੇ ਦੀ ਲੋੜ ਹੈ ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ ਵਿਚੋਲੇ ਦੀ ਲੋੜ ਹੈ ਗੁਰੂ ਸਾਡੀ ਮਾਂ ਹੈ ਗੁਰੂ ਪਿਓ ਹੈ ਕਿਸੇ ਵਿਚੋਲੇ ਦੀ ਲੋੜ ਜੀ ਸਿੱਧੀ ਗੁਰੂ ਨਾਲ ਗੱਲ ਕਰ ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ ਸਭ ਆਖੋ ਸਤਨਾਮ ਕਿਸ ਤਰੀਕੇ ਦਾ ਮਾਂ ਨਾਲ ਗੱਲ ਕਰੀਦੀ ਹੈ ਕਦੇ ਕਿਸੇ ਨੇ ਪੁੱਛਿਆ ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ ਤਰੀਕਾ ਪੁੱਛਿਆ ਨਹੀਂ ਭਰੋਸਾ ਕਿ ਮੇਰੀ ਮਾਂ ਹੈ ਮੇਰੀ ਮਾਂ ਹੈ ਮੇਰਾ ਪਿਤਾ ਹੈ

0: ਇਹ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ। ਕਹਿਣ ਲੱਗੇ ਇਹ ਕਿਹਦੇ ਯੁਗ ਕਿਹਦੇ ਯੁਗ ਤੇ ਪੂਰਬਲਾ ਕਰਮ ਪ੍ਰਗਟਿਆ ਪੂਰਬਲਾ ਕਰਮ ਪ੍ਰਗਟਿਆ। ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ ਸਿਆਣਾ ਸੋਚੀ ਪੈਂਦਾ ਗੱਲ ਲਿਖੀ ਕੀਤੀ ਚਾਰ ਪੰਜ ਸਾਲ ਦੇ ਤਿੰਨ ਚਾਰ ਸਾਲ ਬੱਚੇ ਦੇ ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ ਸਿਆਣਾ ਸੋਚੀ ਪੈਂਦੀ ਗੱਲ ਕੀ ਕੀਤੀ ਨੇ ਟਿਕਾਣੇ ਦੀ ਗੱਲ ਕੀਤੀ। ਮਹਾਰਾਜ ਕਹਿਣ ਲੱਗੇ ਕਿਹਦੇ ਯੁੱਗ ਪਹਿਲੇ ਪੁੱਛਿਆ ਤੇਰਾ ਨਾਂ ਕੀ ਹੈ ਯੁੱਗ ਤੇ ਸਾਹਿਬ ਕਹਿਣ ਲੱਗੇ ਕਿਹਦੇ ਯੁੱਗ ਤੇ ਘਰ ਦਾ ਵਾਤਾਵਰਨ ਐਸਾ ਸੀ ਜਿਨ੍ਹਾਂ ਨੇ ਰੋਮ ਰੋਮ ਚ ਗਲਤ ਸਾਈ ਹੋਈ ਸੀ ਵੀ ਸਤਿਗੁਰ ਸਮਰੱਥ ਹੈ ਸਤਿਗੁਰ ਸਤਿਗੁਰ ਮੇਰਾ ਹੈ ਮੇਰਾ ਸਤਿਗੁਰ ਗੁਰਪੂਰਾ ਮੇਰਾ ਗੁਰਪੂਰਾ ਮੇਰਾ ਗੁਰੂ ਗੁਰਪੂਰਾ ਮੇਰਾ ਗੁਰਪੂਰ ਮੇਰਾ ਗੁਰਪੂਰਾ। ਜੋ ਸਤਿਗੁਰੂ ਪੁੱਛਿਆ ਕਿਹਦੇ ਯੁੱਗ ਕਹਿਣ ਲੱਗਾ ਜੀ ਗੁਰੂ ਯੁੱਗ। ਇਹ ਸਤਿਗੁਰਾਂ ਨੇ ਛੋਟੇ ਜਿਹੇ ਬੱਚੇ ਨੂੰ ਪਕੜ ਕੇ ਛਾਤੀ ਨਾਲ ਲਾ ਲਿਆ ਗੋਦ ਚ ਬਿਠਾ ਲਿਆ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਅੱਛਾ ਕਾਕਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਫਿਰ ਤੇਰੇ ਯੋਗਾ ਜੇ ਤੂੰ ਗੁਰੂ ਯੋਗਾ ਤੇ ਗੁਰੂ ਤੇਰੇ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਤਾਂ ਅਸੀਂ ਗੁਰੂ ਦੇ ਆਪਣੇ ਬਣ ਜਾਵਾਂਗੇ। ਸਭ ਆਖੋ ਸਤਨਾਮ। ਜਦੋਂ ਗੁਰੂ ਨੂੰ ਆਪਣਾ ਜਾਣ ਕੇ ਗੱਲ ਕਰਾਂਗੇ ਨਾ ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਵੀ ਕਾਜ ਤੁਮਾਰੇ ਦੇ ਨਿਭਾਹੇ। ਉਹ ਗੁਰੂ ਆਪ ਹੀ ਸਹਾਇਤਾ ਬਖਸ਼ਦਾ ਆਪ ਹੀ ਕਾਰਜਾਂ ਸਹਾਇਤਾ ਬਖਸ਼ਦਾ। ਜੇ ਕਿਸੇ ਕੰਗਣਾ ਭਾਈ ਸਾਹਿਬ ਬੇਨਤੀ ਕਰਦੇ ਨੇ ਤੂੰ ਸੋ ਨਾ ਨਾਸ ਅਨਾਥ ਨਾ ਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੋਸਰ। ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੋਸੋ ਅਗਿਆਨੀ ਨਾ ਤੋਸੋ ਭਿਖਾਰੀ ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇ ਤੇਰੇ ਵਰਗਾ ਗਿਆਨ ਬਖਸ਼ਣ ਵਾਲਾ ਕੋਈ ਨਹੀਂ। ਮੋਸੋ ਨਾ ਪਤਤ ਨਾ ਪਾਵਨ ਤੋਸਰ ਹੇ ਸਤਿਗੁਰੂ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਬਖਸ਼ਣ ਵਾਲਾ ਕੋਈ ਨਹੀਂ ਪਤ ਪਾਵਨ ਕੋਈ ਨਹੀਂ ਤੇਰੇ ਵਰਗਾ। ਜਿਵੇਂ ਮਾਂ ਆਪਣੇ ਬੱਚੇ ਦੇ ਉਗਣ ਨਹੀਂ ਜੇ ਵੇਖਦੀ ਨਹੀਂ ਵੇਖਦੀ ਕਹਿੰਦਾ ਨਾ ਝਾੜ ਫੁੱਟ ਜੀ ਤੇਰਾ ਸੁਭਾਅ ਵੀ ਏਦਾਂ ਹੀ ਹੈ। ਮੋਸੋ ਨਾ ਪਤਤ ਨਾ ਪਾਵਨ ਤੋਸਰ ਮੇਰੇ ਵਰਗਾ ਪਾਪੀ ਕੋਈ ਨਹੀਂ ਤੇ ਤੇਰੇ ਵਰਗਾ ਪਤਤ ਪਾਵਨ ਕੋਈ ਨਹੀਂ। ਮੋਸੋ ਵਿਕਾਰੀ ਨਾ ਦੋਸੋ ਉਪਕਾਰੀ ਮੇਰੇ ਵਰਗਾ ਵਿਕਾਰੀ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰੀ ਕੋਈ ਨਹੀਂ। ਮੋਰੇ ਹੈ ਉਗਣ ਤੂੰ ਗੁਣ ਸਾਗਰ ਮੇਰੇ ਉਗਣ ਬਹੁਤ ਨੇ ਤੇ ਤੂੰ ਗੁਣਾਂ ਦਾ ਸਮੁੰਦਰ ਮੇਰੇ ਉਗਣ ਬਹੁਤ ਨੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰ। ਮੋਰੇ ਹੈ ਉਗਣ ਤੂੰ ਗੁਣ ਸਾਗਰ ਜਾਤਰ ਸਾਤਲ ਓਠ ਤੁਹਾਰੀ। ਔਗੁਣਾਂ ਦੇ ਬੋਝ ਕਰਕੇ ਅਸੀਂ ਗਰਕ ਹੋ ਰਹੇ ਪਰ ਓਠ ਤੇਰੀ ਹੈ ਭਰੋਸਾ ਵੀ ਤੂੰ ਸਾਨੂੰ ਰੱਖ ਲੈਣਾ ਸਭ ਆਖੋ ਸਤਨਾ
1: ਸ੍ਰੀ
0: ਵਾਹ। ਆਪਾਂ ਹੁਣੇ ਸ਼ਬਦ ਪੜ੍ਹਿਆ ਕਿਰਪਾ ਕਰੋ ਦੀਨ ਕੇ ਦਾਦੇ ਮੇਰਾ ਗੁਣ ਔਗੁਣ।
2: You are listening to SeekNet Radio, broadcasting live Gurbani Kirtan 24 hours a day from around the world.

ਪ੍ਰੋਗਰਾਮ ਲਿਖਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਹੈ ਕਿ ਗੁਰਮੁਖ ਪਿਆਰੇ ਇਹੋ ਜਿਹੇ ਗੁਰਪੁਰਬ, ਇਹੋ ਜਿਹੇ ਸ਼ਹੀਦੀ ਦਿਹਾੜੇ ਗੁਰੂ ਸਾਹਿਬਾਂ ਦੇ ਜਾਂ

ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਨ, ਜੋ ਆਪ ਜੀ ਪੰਚਮ ਪਾਤਸ਼ਾਹ ਜੀ ਦੀ ਪਾਵਨ ਯਾਦ ਵਿੱਚ ਜੁੜੇ ਹੋ। ਪ੍ਰਸਿੱਧ ਕਵੀ ਕਰਮ ਸਿੰਘ ਜੀ ਬਾਲਮ ਜੀ, ਉਹਨਾਂ ਨੇ ਬੜਾ ਸੁੰਦਰ ਲਿਖਿਆ ਹੈ, ਜਾਮੇ ਸ਼ਹਾਦਤ ਪੀਤੇ ਹੈ ਸ਼ਹੀਦ ਸਮਝ ਤੇ ਪੈਮਾਨਾ ਹੈ, ਖੁਸ਼ ਰਹਤੇ ਕਤਲਗਾਮੇ ਕਹਤੇ ਜੇ ਮਖਾਨਾ ਹੈ, ਖੁਸ਼ ਹੋਤੇ ਦੇਖ ਕਰ ਜਲਾਦ ਕੀ ਸ਼ਮਸ਼ੀਰ ਕੋ, ਬਦਲ ਦੇਤੇ ਬਾਲਮ ਵਤਨ ਦੀ ਤਕਦੀਰ ਕੋ। ਸ਼ਹੀਦਾਂ ਦੀ ਜਿਹੜੀ ਮੌਤ ਹੈ, ਜੋ ਸ਼ਹੀਦ ਹੈ ਉਹ ਕੌਮ ਵਾਸਤੇ ਕੁਰਬਾਨ ਹੁੰਦੇ ਹਨ। ਸ਼ਹਾਦਤ ਕੇ ਹਰ ਕਤਰਾ ਖੂਨ ਮੇ ਛੁਪਾ ਇਮਾ ਹੋਤਾ ਹੈ, ਜ਼ੁਲਮ ਜਿਸਮੇ ਡੂਬੇ ਹੋਏ ਸਲਾਬੇ ਤੂਫਾਨ ਹੋਤਾ ਹੈ, ਸ਼ਹੀਦੋ ਕੀ ਕਤਲਗਾਹ ਮੇ ਕਬ ਬਿਹਤਰ ਹੈ ਕਾਬਾ, ਤੋ ਖੁਦਾ ਵੀ ਸ਼ਹੀਦੇ ਖਾਕ ਪੇ ਕੁਰਬਾਨ ਹੋਤਾ ਹੈ। ਇੱਕ ਵਿਦਵਾਨ ਨੇ ਬੜਾ ਪੰਜਾਬੀ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਤੱਤੀ ਤਵੀ ਤੇ ਬੈਠ ਕੇ ਕਿਸੇ ਭੌਰੇ, ਕਰਨੀ ਸਬਰ ਦੀ ਦੱਸੀਏ ਜੰਗ ਤੈਨੂੰ, ਮਸਤੀ ਲੱਥੀ ਨਾ ਅਜੇ ਮਸਤਾਨਿਆ ਹੋਏ, ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ, ਜਿਉ ਜਿਉ ਸੜੇ ਤੂੰ ਭੱਠੀਆਂ ਵਿਚ ਪੈ ਕੇ ਤਿਉਂ ਤਿਉਂ ਚੜੇ ਪਰਵਾਨਿਆ ਰੰਗ ਤੈਨੂੰ। ਕਹਿੰਦੇ ਪਰਵਾਨਿਆ ਤੈਨੂੰ ਦੁੱਖਾਂ ਤੇ ਨਾਗਾਂ ਦਾ ਹਉਫ ਕੀ ਹੈ, ਤੇਰੇ ਕੋਲ ਹੈ ਨਾਮ ਦੀ ਕਣੀ ਸਿੱਖਾ, ਸ਼ਾਂਤ ਰੱਖਦੀ ਜਿਹੜੀ ਅੰਗਾਰਿਆਂ ਤੇ, ਤੇਰੇ ਕੋਲ ਸੁਖਮਣੀ ਦੀ ਮਣੀ ਸਿੱਖਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਾਠ ਸੁਖਮਨੀ ਸਾਹਿਬ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਅਗਨ ਵੱਲ ਅੱਗ ਵੱਲ ਕੋਈ ਧਿਆਨ ਨਹੀਂ ਕੀਤਾ, ਅੱਗ ਬਲਦੀ ਹੈ ਬਲਦੀ ਰਹੇ ਕੋਈ ਗੱਲ ਨਹੀਂ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੇ ਨਾਲ ਧਿਆਨ ਜੋੜਿਆ ਹੈ, ਨਾਮ ਦੀ ਠੰਡਕ ਨਾਮ ਦੀ ਸ਼ੀਤਲਤਾ ਧੰਨ ਗੁਰੂ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਪ੍ਰਹਿਲਾਦ ਨੂੰ ਇਹ ਸਜ਼ਾ ਦਿੱਤੀ ਗਈ ਕਿ ਜੇ ਤੇਰਾ ਖੁਦਾ ਰੱਬ ਤੇਰਾ ਸੱਚਾ ਹੈ ਤਾਂ ਤੱਤੇ ਥੰਮ ਦੇ ਨਾਲ ਲੱਗ ਜਾ, ਤੇ ਪ੍ਰਹਿਲਾਦ ਨੇ ਦੇਖਿਆ ਜਦੋਂ ਬਹੁਤ ਤਪਦਾ ਥੰਮ ਹੈ, ਤੇ ਬੇਨਤੀ ਕੀਤੀ ਅਰਜੋਈ ਕੀਤੀ ਕਿ ਹੇ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਜੀ, ਕਿਰਪਾ ਕਰੋ ਮੇਰੀ ਰੱਖਿਆ ਕਰੋ, ਤੇ ਪ੍ਰਹਿਲਾਦ ਨੇ ਦੇਖਦੇ ਦੇਖਦੇ ਕੀੜੀ ਦਾ ਰੂਪ ਧਾਰਨ ਕਰਕੇ ਪ੍ਰਭੂ ਪਰਮੇਸ਼ਵਰ ਤੱਤੇ ਥੰਮ ਤੇ ਆ ਗਿਆ। ਪ੍ਰਹਿਲਾਦ ਦੀ ਫਰਿਆਦ ਸੁਣ ਲਈ, ਪ੍ਰਹਿਲਾਦ ਦੀ ਬੇਨਤੀ ਸੁਣ ਲਈ ਅਕਾਲ ਪੁਰਖ ਪਰਮੇਸ਼ਵਰ ਨੇ। ਇਹ ਇਤਿਹਾਸਾਂ ਵਿੱਚ ਜ਼ਿਕਰ ਆਉਂਦਾ ਹੈ, ਜੇ ਇਬਰਾਹੀਮ ਪੈਗੰਬਰ ਨੂੰ ਨਮਰੂਦ ਬਾਦਸ਼ਾਹ ਨੇ ਆਖਿਆ ਕਿ ਜੇ ਤੇਰਾ ਰੱਬ ਖੁਦਾਵੰਦ ਸੱਚਾ ਹੈ ਤਾਂ ਤੂੰ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਥੱਲੇ ਵਿਛਾ ਦਿੱਤੇ ਧਰਤੀ ਦੇ, ਤੇ ਇਬਰਾਹੀਮ ਪੈਗੰਬਰ ਨੂੰ ਆਖਿਆ ਗਿਆ ਜੇ ਤੇਰਾ ਰੱਬ, ਜੇ ਤੇਰਾ ਖੁਦਾ ਸੱਚਾ ਹੈ ਤਾਂ ਇਹਨਾਂ ਕੋਲਿਆਂ ਤੇ ਚੱਲ ਕੇ ਦਿਖਾ। ਇਬਰਾਹੀਮ ਪੈਗੰਬਰ ਨੇ ਅਰਦਾਸ ਕੀਤੀ, ਅਰਜੋਈ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ ਕਿ ਇਹ ਜਿਹੜੇ ਤਪਦੇ ਅੰਗਿਆਰ ਵਾਂਗ ਭਖਦੇ ਕੋਲੇ ਨੇ, ਇਹ ਠੰਡੇ ਹੋ ਜਾਣ, ਫੁੱਲ ਬਣ ਜਾਣ, ਤੇ ਹੇ ਪ੍ਰਭੂ, ਹੇ ਪਰਮੇਸ਼ਰ ਜੀ, ਮੈਂ ਇਹਨਾਂ ਕੋਲਿਆਂ ਤੇ ਚੱਲਣਾ ਚਾਹੁੰਦਾ ਹਾਂ। ਐਸਾ ਹੀ ਹੋਇਆ, ਇਬਰਾਹੀਮ ਦੀ ਫਰਿਆਦ ਬੇਨਤੀ ਪਰਮੇਸ਼ਰ ਦੇ ਚਰਨਾਂ ਵਿੱਚ ਪੁੱਜ ਗਈ, ਉਹ ਜਿਹੜੇ ਅੰਗਿਆਰ ਵਾਂਗ ਭਖਦੇ ਕੋਲੇ ਜ਼ਮੀਨ ਤੇ ਵਿਛਾਏ ਸਨ, ਉਹ ਠੰਡੇ ਫੁੱਲ ਬਣ ਗਏ, ਤੇ ਇਬਰਾਹੀਮ ਆਰਾਮ ਦੇ ਨਾਲ ਉਹਨਾਂ ਕੋਲਿਆਂ ਤੇ ਚੱਲ ਪਿਆ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਜਿਹੜੀ ਤਪਦੀ ਤਵੀ ਏ ਇਹ ਠੰਡੀ ਹੋ ਜਾਵੇ ਤੇ ਮੈਂ ਇਸ ਉੱਪਰ ਬੈਠਣਾ ਹੈ, ਇਹ ਜਿਹੜੀ ਅੱਗ ਥੱਲੇ ਬਲਦੀ ਏ ਨਾ ਬਲੇ, ਜਾਂ ਇਹਦਾ ਬਲਦੀ ਰਹੇ ਪਰ ਸੇਕ ਨਾ ਮੈਨੂੰ ਲੱਗੇ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਸਰੀਰ ਤੇ ਅਨੇਕਾਂ ਛਾਲੇ ਹੋ ਗਏ, ਜਲ ਗਿਆ ਸਰੀਰ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਪੜ੍ਹਦੇ ਰਹੇ, ਹਰ ਕਾ ਨਾਮ ਰਹਿਦੇ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਭਾਣਾ ਮੰਨਣ ਦਾ ਸਾਨੂੰ ਢੰਗ ਤੇ ਭਾਣਾ ਮੰਨਣ ਦੀ ਜਾਚ ਦੱਸੀ ਹੈ, ਤੇ ਆਓ ਇੱਕ ਸ਼ਬਦ ਇੱਕ ਰੀਤ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਨੇ, ਉਸ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਤੇ ਚੌਪੀ ਦਾ ਪਾਠ ਵੀ ਅਜੇ ਗਾਇਨ ਕਰਨਾ ਹੈ। ਆਓ ਬੜੇ ਪਿਆਰ ਇੱਕ ਰੀਤ ਬੜੇ ਪਿਆਰ ਨਾਲ ਸ਼ਰਨ ਕਰੋ।

ਮਾਨ ਲਿਖਿਆ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ ਚਰਨ ਕਮਲ ਭਵਰ ਜਿਉ ਸੁਖ ਸੰਪਟ ਵਿਚ ਰਹਿਣ ਵਿਹਾਰੀ ਸ਼ਬਦ ਸੁਰਤਲੇ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ ਗੁਰਮੁਖ ਸੁਖ ਫਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ ਗੁਰੂ ਅਰਜਨ ਵਿਟੋਂ ਕੁਰਬਾਣੀ ਤਾਂ ਬੜੇ ਪਿਆਰ ਨਾਲ ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ 825 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਦਰਜ ਕੀਤਾ ਹੈ ਬਿਲਾਵਲ ਰਾਗ ਦੇ ਵਿਚ, ਤੇ ਸਤਿਗੁਰਾਂ ਨੇ ਇਹ ਸ਼ਬਦ ਉਸ ਸਮੇਂ ਉਚਾਰਨ ਕੀਤਾ ਹੈ ਜਦੋਂ ਸੁਲਹੀ ਖਾਨ ਪ੍ਰਿਥੀ ਚੰਦ ਤੇ ਸ਼ੇਖ ਸਰਹੰਦੀ ਤੇ ਪ੍ਰਿਥੀ ਚੰਦ ਦਾ ਲੜਕਾ ਮਿਹਰਬਾਨ ਤੇ ਚੰਦੂ ਨੇ ਰਲ ਕੇ ਮਿਲ ਕੇ ਇਹ ਤਰਕੀਬ ਬਣਾ ਕੇ ਸੁਲਹੀ ਖਾਨ ਨੂੰ ਜਦੋਂ ਦਿੱਲੀ ਤੋਂ ਚੜਾ ਕੇ ਲਿਆਂਦਾ ਹਰਿਮੰਦਰ ਸਾਹਿਬ ਤੇ, ਉਸ ਵੇਲੇ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਸੁਲਹੀ ਖਾਨ ਬੜਾ ਬਹਾਦਰ ਹੈ, ਉਹ ਫੌਜ ਲੈ ਕੇ ਹਰਿਮੰਦਰ ਸਾਹਿਬ ਤੇ ਆ ਰਿਹਾ ਹੈ, ਸਤਿਗੁਰੂ ਪਾਤਸ਼ਾਹ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ। ਆਓ ਇਹ ਸ਼ਬਦ ਤੇ ਸਾਰੇ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਬੀਬੀਆਂ ਦੇ ਚਰਨਾਂ ਵਿਚ ਬੇਨਤੀ ਹੈ। ਆਓ ਬੜੇ ਪਿਆਰ ਦੇ ਨਾਰਾਇਣ ਸੁਲਹੀ ਤੇ ਨਾਰਾਇਣ ਰਾਖ।

ਸਾਧ ਸੰਗਤ ਹਜ਼ੂਰ ਦੇ ਆਗਮਨ ਦੀ ਸਾਹਿਬ ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਹਿਬ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ, ਸਦਾ ਸਿਰ ਤੇ ਮੇਰ ਪ੍ਰਿਆਤ ਰੱਖਣ। ਸਾਧ ਸਿੰਘ ਜੀ, ਅੱਜ ਵਧਾਈਆਂ ਦਾ ਦਿਨ ਹੈ, ਖਾਲਸਾ ਕੌਮ ਦਾ ਮਹਾਨ ਦਿਨ ਹੈ। ਪਰਿਪੂਰਨ ਪਰਮਾਤਮਾ ਆਪ ਅਕਾਲ ਪੁਰਖ ਬੇਦੀ ਕੁਲਭੂਸ਼ਣ ਕਲਯੁਗ ਜੀਵਾਂ ਦਾ ਬੇੜਾ ਪਾਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਵਿੱਤਰ ਧਰਤੀ ਨੂੰ ਭਾਗ ਲੱਗੇ ਨੇ, ਪਟਨਾ ਸਾਹਿਬ ਨੂੰ ਬਰਕਤ ਮਿਲੀ ਹੈ ਜੀ, ਪਟਨਾ ਸਾਹਿਬ ਨੂੰ ਮਾਣ ਪ੍ਰਾਪਤ ਹੋਇਆ ਜੀ। ਧਿਆਨ ਦੇਣਾ,

ਹਜ਼ੂਰ ਕਹਿੰਦੇ ਨੇ ਮੇਰੇ ਬਜ਼ੁਰਗ ਬੜੇ ਉੱਚੇ ਲੰਬੇ ਜਵਾਨ ਸਨ ਤੇ ਰਾਜੇ ਦੇ ਘਰ ਸਿੱਪਾ ਸਲਾਰ ਲੱਗੇ ਹੋਏ ਸਨ ਬੜਾ ਰਾਜ ਵਧਾਇਆ ਉਹਨੇ ਬੜੀ ਸੇਵਾ ਕੀਤੀ ਉਹਨਾਂ ਦੇ ਘਰ ਇੱਕ ਧੀ ਸੀ ਕਹਿਣ ਲੱਗੇ ਬੱਚੀ ਬੜੀ ਸੁੰਦਰ ਹੈ ਕਿਹਦੇ ਨਾਲ ਵਿਆਹੀਏ ਮੁੰਡਾ ਚੰਗਾ ਹੋਣਾ ਚਾਹੀਦਾ ਮਾਂ ਪਿਓ ਨੂੰ ਖਿਆਲ ਹੁੰਦਾ ਇੱਕ ਦਿਨ ਸਲਾਹ ਕਰ ਰਹੇ ਸਨ ਤੇ ਘਰ ਵਾਲੀ ਕਹਿਣ ਲੱਗੀ ਸਾਹਿਬ ਜੀ ਇਹ ਸਾਡੇ ਘਰ ਜਿਹੜਾ ਪੰਜਾਬੀ ਮੁੰਡਾ ਲਾਹੌਰ ਤੋਂ ਆਇਆ ਹੈ ਨਾ ਗੱਜ ਕੇ ਆਖਰ ਸਤਨਾਮ ਸ੍ਰੀ ਵਾਹਿਗੁਰੂ ਇਹ ਬੜਾ ਸੁੰਦਰ ਹੈ ਨਾਲੇ ਸਾਡਾ ਸਿੱਪਾ ਸਲਾਹ ਹੈ ਉਂਝ ਵੀ ਜਵਾਨ ਹੈ ਜਰਨੈਲ ਹੈ ਤੇ ਇਹਦੇ ਨਾਲ ਕਿਉਂ ਨਾ ਵਿਆਹ ਕਰ ਦਈਏ ਹਜ਼ੂਰ ਕਹਿੰਦੇ ਨੇ

ਥੋੜਾ ਜਿਹਾ ਟਿਕ ਜਾਇਆ ਜੇ, ਅਗਲਾ ਬੰਦਾ ਬੈਠਾ ਟਿਕੇ ਨਾ ਨਾ ਤੇ ਫਿਰ ਮੈਂ ਭੁੱਲ ਜਾਣਾ। ਤੁਹਾਡੇ ਮਨ ਬੜੇ ਤਗੜੇ ਨੇ, ਮੇਰਾ ਛੋਟਾ ਮਨ ਹੈ, ਧਿਆਨ ਦੇ ਆ ਜੇ। ਹਜ਼ੂਰ ਦੇ ਆਗਮਨ ਦੀ ਖੁਸ਼ੀਆਂ ਵਿੱਚ ਜੁੜ ਬੈਠੇ ਹੋ,

ਛੋਟੀਆਂ ਕਿਉਂ ਚੱਲੀ ਜੀ ਮਾਂ ਨੇ ਆਖਿਆ ਜਾਣ ਨਾ ਦੇਸਾਂ ਛੋਟੀਆਂ ਸਾਹਿਬ ਜੀ ਜੇ ਤੁੱਠੇ ਹੋ ਨਾ ਦੇ ਦਾਸ ਮੇਰੀ ਝੋਲੀ ਵਿੱਚ ਪਾ ਦਿਓ ਇਹ ਸੇਵਾ ਛੋਟੀ ਕਰਨਗੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਜ ਆਗਮਨ ਮਨਾਏ ਜਾ ਰਹੇ ਹੋ ਇਹਨਾਂ ਦੀ ਪੜਦਾਦੀ ਮਾਂ ਮਾਂ ਭਾਨੀ ਸਤਸੰਗ ਜੀ ਬੜੀ ਬਖਸ਼ਿਸ਼ ਹੋਈ ਏ ਮਾਂ ਤੇ ਇੱਕ ਤੇ ਉਹ ਗੁਰੂ ਪੁੱਤਰੀ ਏ ਦੂਜਾ ਗੁਰੂ ਦੇ ਘਰੋਂ ਏ ਤੀਜੇ ਉਹ ਗੁਰੂ ਦੀ ਮਾਂ ਏ ਚੌਥੇ ਉਹ ਗੁਰੂ ਦੀ ਦਾਦੀ ਏ ਗੁਰੂ ਅਮਰਦਾਸ ਦੀ ਸਪੁੱਤਰੀ ਏ ਤੇ ਗੁਰੂ ਰਾਮਦਾਸ ਦੇ ਘਰੋਂ ਏ ਗੁਰੂ ਅਰਜਨ ਸਾਹਿਬ ਦੀ ਮਾਂ ਏ ਸਰਵ ਸ਼ਕਤੀਮਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਏ ਸਤਸੰਗ ਇਸ ਖਾਨਦਾਨ ਦੀ ਮਾਲਕ ਹੈ ਇਸ ਖਾਨਦਾਨ ਨੂੰ ਜਨਮ ਦੇਣ ਵਾਲੀ ਮਾਂ ਏ ਜਾਣ ਲਾਂਦੇ ਸਾਂ।

ਪਿਛਲਾ ਹੀ ਉਪਰ ਖਾਲੀਏ ਜਿਨ੍ਹਾਂ ਗੁਰਮੁਖ ਨਾਮ ਧਿਆਇਆ ਤਿਨ ਫਿਰ ਫਿਕਰ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ।

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ, ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ, ਹਿੰਦੀ ਚਾਦਰ ਆਪ ਜੀ ਦੇ ਦਰੋਂ ਕਰਮ ਸਾਹਿਬ ਗੁਰੂ ਪਿਆਰੇ ਗੁਰੂ ਕਿਰਿਆ ਜਿਹਨਾਂ ਜਿਹਨਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ, ਘੱਟ ਘੱਟ ਕੇ ਅੰਤਰ ਕਿਰਿਆ ਸਤਿਗੁਰ ਜੀਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਰੱਬੀ ਦਰਬਾਰ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਦਸਕਾਰ ਕਰਦੇ ਮਾਇਆ ਦੱਸ ਰਹੀ ਖਜ਼ਾਨੇ ਪ੍ਰਭੂ ਕਰਨੇ, ਚੜ੍ਹਦੀਆਂ ਕਰਾਂ ਬਖਸ਼ਿਸ਼ ਕਰਨੀ, ਹਾਜ਼ਰੀ ਦੱਤੇ ਪ੍ਰਵਾਨ ਕਰਨੀ, ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ, ਪਿਆਰ ਨਾਲ ਰਸਨਾ ਪੁੱਤਰ ਕਰੋ, ਮਿਲ ਕੇ ਆਪੋ।

ਵਡਹੰਸ ਰਾਗ ਦਾ ਪ੍ਰਯੋਗ ਸ਼ਾਸਤਰੀ ਸੰਗੀਤ ਲਈ ਵੀ ਕੀਤਾ ਗਿਆ ਹੈ ਅਤੇ ਲੋਕ ਧੁਨਾਂ ਜਿੱਦਾਂ ਘੋੜੀਆਂ ਅਲਾਉਣੀਆਂ ਆਦਿ ਲਈ ਵੀ। ਦੇਹ ਘੋੜੀ ਤੇ ਕਾਬੂ ਪਾਉਣ ਲਈ ਸ਼ਬਦ ਨਾਲ ਰਤੇ ਹੋਣਾ ਲਾਜ਼ਮੀ ਹੈ, ਕਿਉਂਕਿ ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰਧਾਰ, ਸੱਚ ਸੰਗ੍ਰਹਿ ਹੈ, ਸਦ ਸੱਚ ਰਹਿ ਹੈ, ਸੱਚਾ ਨਾਮ ਪਿਆਰ। ਮੌਤ ਵੇਲੇ ਗਾਏ ਜਾਂਦੇ ਲੋਕ ਗੀਤਾਂ ਦੀ ਲੈ ਅਲਾਉਣੀਆਂ ਉਹ ਵੀ ਇਸੇ ਰਾਗ ਵਿੱਚ ਹਨ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ ਅਤੇ ਬਾਕੀ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਵਰਜਿਤ ਹੈ, ਬਾਦੀ ਪੰਚਮ ਅਤੇ ਸਮਾਧੀ ਰਿਸ਼ਵ ਹੈ। ਗਾਇਨ ਸਮਾਂ ਹੈ ਦਿਨ ਦਾ ਤੀਜਾ ਪਹਿਰ। ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਪ੍ਰਸਤੁਤ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ। ਅਤੇ ਦੂਜਾ ਸ਼ਬਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਸਰਵਣ ਕਰੋ ਪਹਿਲਾ ਸ਼ਬਦ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ।

सागर है।

ਜਿਸ ਨਾਮ ਹਿਰਦੇ ਸੋਈ ਵੱਡ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ। ਜਿਸ ਨਾਮ ਹਿਰਦੇ ਤਿਸ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਤਿਸ ਸਾਲਾਹੀ ਜਿਸ ਹਰ ਧਨ ਰਾਸ, ਸੋ ਵੱਡ ਭਾਗੀ ਜਿਸ ਗੁਰਮਸਤਕ ਹਾਥ। ਜਿਸ ਨਾਮ ਹਿਰਦੇ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੇ ਸੋ ਸਹਿਜ ਸੁਖੈਨਾ। ਜਿਸ ਨਾਮ ਹਿਰਦੇ ਸੋ ਸੀਤਲ ਹੁਆ, ਨਾਮ ਬਿਨਾ ਦ੍ਰਿਗ ਜੀਵਨ ਮੂਆ। ਜਿਸ ਨਾਮ ਹਿਰਦੇ ਸੋਵੇ ਪਰਵਾਹ, ਜਿਸ ਨਾਮ ਹਿਰਦੇ ਤਿਸ ਸਦਹੀ ਲਾਹ। ਜਿਸ ਨਾਮ ਹਿਰਦੇ

ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀਂ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸੰਵਾਰਿਆ, ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇ ਚਿੱਤ ਤਿਸ ਵੱਡ ਪਰਵਾਰਿਆ, ਜਿਸ ਤੂੰ ਆਵੇ ਚਿੱਤ ਤਿੰਨ ਕੁੱਲ

मन देवा संता मेरा प्रभु हिले जियो हर बिट

पाया मेरे गोविंदा मन

ਸੁਹਾਗਣੀ ਮੇਰੇ ਗੋਬਿੰਦਾ ਹਰਨਾਮ ਮਿਲਿਆ ਸੁਹਾਗਣੀ।

ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਅਨੰਦ ਅਨੰਦ ਹਰਹਸ ਜੀਓ ਮਨ ਅਨੰਦ ਅਨੰਦ ਹਰਹਸ ਜੀਓ ਮਨ ਅਨੰਦ ਅਨੰਦ

ਹਰ ਕਰ ਕਿਰਪਾ ਮਨ ਵਸ ਦਿਓ ਹਰ ਕਰ ਕਿਰਪਾ।

0: ਪਰੀ ਪਿਆਰ ਨਾਲ ਸਤਿਗੁਰ ਮਹਾਰਾਜ ਨੂੰ ਨਮਸਕਾਰ ਕਰਦੇ, ਪਿਆਰ ਨਾਲ ਗੱਜ ਕੇ ਫਤਿਹ ਗਜਾਈਏ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ, ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ ਪਿਆਰ ਨਾਲ। ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ, ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ, ਐਂਡ ਆਈ ਥਿੰਕ ਆਮ ਦ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਉਹ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਡ। ਹੇ ਠਾਕੁਰ, ਹਾਂ ਦਾਸ ਆਮ ਯੂ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਰਿਕੁਆਇਰ ਨੋ ਕੁਆਲਿਟੀਜ਼, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ। ਔਰ ਪਿਆਰ ਨਾਲ ਗੁਰੂ ਸਰਨਾਮ

ਵਾਹਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੱਜ ਸ੍ਰੀ ਅਬਚਲ ਨਗਰ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਬੇਨਤੀ ਕਰਕੇ ਨੰਦ ਲਾਲ ਜੀ ਕਹਿ ਰਹੇ ਹਨ, ਹੇ ਸਤਿਗੁਰੂ, ਸਿੱਖ ਪੰਥ ਦੀ ਸਿਰਜਣਾ ਕਰਨ ਵਾਲੇ ਖਾਲਸਾ ਪੰਥ ਨੂੰ ਰਚਨਹਾਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰਸਿੱਖ ਦੀ ਰਹਿਤ ਨੂੰ ਆਪ ਦਰਸਾਉਣਾ ਕਰੋ। ਗੁਰਸਿੱਖ ਦਾ ਕਰਮ ਕੀ ਹੈ ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਨੰਦ ਲਾਲ ਦੇ

0: ਉਹ ਕਦੇ ਦੁੱਖ ਦੇ ਅੰਦਰ ਨਹੀਂ ਆਉਂਦਾ, ਉਹਨੂੰ ਦੁੱਖ ਰੋਗ ਸੰਤਾਪ ਕੋਈ ਨਹੀਂ ਚਿੰਬੜਦਾ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਮਾਨ,
1: ਦਸਵੰਤ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ।
0: ਗੁਰਸਿੱਖ ਦਾ ਅਗਲਾ ਕਰਮ ਹੈ ਵੀ ਦਸਵੰਧ ਜਿਹੜੀ ਕਿਰਤ ਕਮਾਈ ਕਰਨੀ ਉਸ ਵਿੱਚੋਂ ਦਸਵਾਂ ਹਿੱਸਾ ਗੁਰੂ ਕੇ

ਹਰ ਕਰਦਾ ਹੈ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ ਹੈ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਜੀ ਸਾਹਿਬ ਤੇ ਜਾਪ ਸਾਹਿਬ ਤੋਂ ਬਗੈਰ ਜਿਹੜਾ ਗੁਰਸਿੱਖ ਖਾਣਾ ਖਾਂਦਾ ਨਾ, ਖੁਰਾਕ ਖਾਂਦਾ, ਜਿਹੜਾ ਗੁਰਸਿੱਖ ਭੋਜਨ ਛਕਦਾ, ਜਲ ਪਾਣ ਛਕਦਾ, ਗਰੀਬ ਨੂੰ ਅੱਜ ਕਹਿੰਦੇ ਉਹ ਭੋਜਨ ਨਹੀਂ, ਉਹ ਖੁਰਾਕ ਨਹੀਂ, ਉਹ ਵਿਸਟਾ ਦਾ ਕਿਰਮ ਹੋ ਕੇ ਤੇ ਉਹ ਵਿਸਟਾ ਦੇ ਅੰਦਰ ਮੂੰਹ ਮਾਰ ਰਿਹਾ ਬਿਨਾਂ ਜਪਜੀ ਸਾਹਿਬ ਤੇ ਜਪ ਸਾਹਿਬ ਤੋਂ ਬਗੈਰ। ਬਿਨ ਜਪ ਜਾਪ ਜਪੇ ਬਿਨਾਂ ਜੋ ਜਿਵੇਂ ਪ੍ਰਸਾਦ, ਸੋ ਵਿਸਟਾ ਕਾ ਕਿਰਮ ਹੋਏ ਜਨਮ ਗਵਾਇਓ ਬਾਦ, ਬਿਰਥ ਜਨਮ ਗਵਾ ਦਿੱਤਾ। ਇਥੋਂ ਸਿੱਧ ਹੈ ਗੁਰੂ ਕੇ ਸਿੱਖੋ, ਅੰਮ੍ਰਿਤ ਵੇਲੇ ਹੋ ਉੱਠ ਕੇ ਜਪਜੀ ਸਾਹਿਬ ਦਾ ਪਾਠ

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ,

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ, ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ, ਉੱਥੇ ਗੁਰੂ ਕੇ

ਵੇ ਖੰਡੇ ਕੀ ਪਹੁਲ ਛਕੇ ਜਿੱਥੇ ਪੰਜ ਪਿਆਰੇ ਨਜ਼ਰ ਆਵਣ ਅਮਰ ਸੰਚਾਰ ਦਾ ਪਤਾ ਲੱਗੇ ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ ਖੰਡੇ ਕੀ ਪਹੁਲ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ ਸਤਿਗੁਰ ਦੇ ਲੇਖੇ ਲਾ ਦੇਵੇ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਭਾਈ ਨੰਦ ਲਾਲ ਜੀ ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਰਾਵ

ਇਹ ਗੱਲ ਨਹੀਂ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ,

ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

ਸੋ ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ। ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜ਼ੁਰਗ ਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ, ਬਹਾਰਾਂ, ਨੌ ਨਿਧਾਂ, 18 ਸਿਧਾਂ। ਵਾਹਿਗੁਰੂ ਜੀ ਕਾ ਖਾਲਸਾ।

ਦੁਆਰਾ ਸੰਬੋਧਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਚੈਤ ਸ੍ਰੀ ਹੀ ਹੈ। ਬੜੇ ਮਨੋਰੰਜਕ ਅਤੇ ਕਠਿਨ ਰਾਗ ਨੂੰ ਸ਼ੁੱਧਤਾ ਸਹਿਤ ਮਹਾਨ ਗਾਇਕ ਹੀ ਗਾ ਸਕਦੇ ਹਨ। ਜੈਤ ਸ੍ਰੀ ਦਾ ਪ੍ਰਭਾਵ ਸੁੱਖ ਅਤੇ ਖੁਸ਼ੀ ਦੇਣ ਵਾਲਾ ਹੈ। ਖੁਸ਼ੀ ਲੈਣ ਲਈ ਮਨ ਦੇ ਆਲਸੀਆ ਉਗਲਾਣਾ ਵਾਲਾ ਸੁਭਾਅ ਛੱਡ ਹੀਰੇ ਵਿੱਚ ਰਤਨ ਨਾਮ ਨੂੰ ਵਸਾ ਕੇ ਗੁਰੂ ਬਖਸ਼ਿਸ਼ ਲੈਣੀ ਪੈਂਦੀ ਹੈ। ਇਸ ਰਾਗ ਨੂੰ ਮਨੋਰੰਜਕ ਬਣਾਉਣ ਲਈ ਇਸ ਦੇ ਸਰੂਪ ਵਿੱਚ ਈਸ਼ਵ ਦੈਵਤ ਕੋਮਲ ਮੱਧਮ ਤੀਬਰ ਬਾਕੀ ਸਵਰ ਸ਼ੁੱਧ ਲਗਾਏ ਜਾਂਦੇ ਹਨ। ਆਰੋਹ ਵਿੱਚ ਰਿਸ਼ਵ ਅਤੇ ਦੈਵਤ ਵਰਜਿਤ ਹਨ। ਇਸ ਦਾ ਵਾਦੀ ਸੁਰ ਗੰਧਾਰ ਅਤੇ ਸੰਵਾਦੀ ਨਿਸ਼ਾਦ ਹੈ। ਇਹ ਰਾਗ ਦਿਨ ਦੇ ਚੌਥੇ ਪਹਿਰ ਗਾਇਆ ਜਾਂਦਾ ਹੈ। ਰਾਗ ਜੈਤਸਰੀ ਵਿੱਚ ਦੋ ਸ਼ਬਦਾਂ ਦਾ ਕੀਰਤਨ ਸਰਵਣ ਕਰੋ। ਪਹਿਲਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਇਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ। ਸ਼ਬਦ ਦੀ ਤੁਕ ਹੈ ਕੋਈ ਜਨ ਹਰ ਸਿਉ ਦੇਵੈ ਜੋਰ, ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹਰ ਹਰ ਸਿਮਰੋ ਅਗਮ ਅਪਾਰਾ ਭਾਈ ਮਹਿੰਦਰ ਸਿੰਘ ਜੀ ਸਾਗਰ ਪ੍ਰਸਤੁਤ ਕਰ ਰਹੇ ਹਨ। ਪਹਿਲਾ ਸ਼ਬਦ ਕੋਈ ਜਨ ਹਰ ਸਿਉ ਦੇਵੈ ਜੋਰ।

ਸਾਈ ਸੋਚਣ ਕੱਢੀਐ ਕੀਤਾ ਤੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾ ਹੀ ਐ ਜਗ ਤੱਕ ਐਤਵਾਰ ਵੰਡੀਐ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਐ ਮੂਰਖ ਹੈ ਨਾ ਲੁਝੀਐ।

ਨਾ ਕਿਉਂ ਕਲਾ ਪੇ ਹਿਤੇ ਧਾਰੀ ਹੈ। ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲ ਸੀ ਸਭ ਕੋਏ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਕਿੱਤਾ ਪਾਈਏ ਆਪਣਾ ਸਾਕਾਰ ਬੁਰੀ ਕਿਉਂ ਕਾਲੀਏ ਬੰਦਾ ਮੂਲ ਨਾ ਖਿੱਚੇ ਦਿਲ ਮੀਨ ਦ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕਿਛਲਾ ਹੈ ਉੱਪਰ ਕਾਲੀਏ।

ਤੇ ਸਰੀਰਕ ਰੋਗ ਵੀ ਚਲੇ। ਲੈ ਮਰਦਾਨੇ ਤੂੰ ਸਾਡੇ ਬਸਤਰ ਪਰ, ਅਸੀਂ ਵੇਈ ਨਦੀ ਵਿਚ ਇਸ਼ਨਾਨ ਕਰ। ਮਰਦਾਨੇ ਨੇ ਬਸਤਰ ਪਕੜੇ, ਹਜ਼ੂਰ ਵੇਈ ਨਦੀ ਵਿਚ ਪ੍ਰਵੇਸ਼ ਕਰਦੇ ਹਨ, ਚੁੱਭੀ ਮਾਰਦੇ ਹਨ। ਪੈਰੀ ਸਾਧ ਸੰਗਤ ਬਾਹਰ ਨਹੀਂ ਨਿਕਲੇ, ਆਖੋ ਸ੍ਰੀ ਬਾਬੇ ਨੇ ਐਸੀ ਚੁੱਭੀ ਮਾਰੀ। ਮਰਦਾਨਾ ਬੜਾ ਚਿਰ ਉਡੀਕਦਾ ਰਹੇ, ਪਾਤਸ਼ਾਹ ਹੁਣ ਬਾਹਰ ਆਉਂਦੇ ਹਨ, ਹੁਣ ਪਾਣੀ ਵਿਚੋਂ ਬਾਹਰ ਨਿਕਲਦੇ, ਪਰ ਹਜ਼ੂਰ ਨਿਕਲੇ। ਮਰਦਾਨਾ ਨਦੀ ਦੇ ਕੰਢੇ ਤੇ ਕਦੇ ਇਧਰ ਭੱਜਿਆ ਜਾਂਦਾ, ਬਾਬਾ ਕਿਧਰ ਗਏ ਹੋ, ਕਦੇ ਇਧਰ ਭੱਜਿਆ। ਦਿਨ ਚੜ ਗਿਆ,

ਬੈਰਕੀ ਨੂੰ ਜਾ ਕੇ ਲੋਕਾਂ ਨੇ ਕਿਹਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰ ਵਾਲਿਆਂ ਨੇ ਜਾ ਕੇ ਕਿਹਾ, ਬੇਬੇ ਤੇਰੇ ਵੀਰ ਨੇ ਵੇਈ ਨਦੀ ਵਿੱਚ ਚੁੱਭੀ ਮਾਰੀ ਹੈ, ਬਾਹਰ ਨਹੀਂ ਆਇਆ। ਪ੍ਰੇਮੀ ਤੋਂ ਅੱਖਾਂ ਵਿੱਚੋਂ ਪਾਣੀ ਵਹਾ ਰਿਹਾ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਸੀ ਉਹਨਾਂ ਦੇ ਅੱਖਾਂ ਵਿੱਚੋਂ ਤੋਂ ਪਿਆਰ ਦੇ ਆਸੂ ਜਾ ਰਹੇ ਹਨ। ਪਰ ਜੋ ਲੋਕ ਨੁਕਤਾਚੀਨ ਸਨ, ਨਾਸਤਕ ਸਨ, ਉਹਨਾਂ ਨੇ ਕਿਹਾ ਗੁਰੂ ਨਾਨਕ ਡੁੱਬ ਗਿਆ। ਆਖੋ ਸ੍ਰੀ ਦੌਲਤ ਖਾਨ ਵਾਲੀ ਹਿਸਾਬ ਕਿਤਾਬ ਕਰਨਾ ਸੀ ਮੋਦੀ ਖਾਨੇ ਦਾ, ਮੋਦੀ ਖਾਨਾ ਗਰੀਬਾਂ ਨੂੰ ਲੁਟਾ ਦਿੱਤਾ ਹੈ। ਇਸ ਭਾਈਏ ਜਰਾਮ ਨੂੰ ਵੀ ਬੜੀ ਉਦਾਸੀ, ਪਰ ਬੇਬੇ ਨਾਨਕੀ ਨੇ ਕਿਹਾ ਤੁਸੀਂ ਉਦਾਸ ਨਾ ਹੋਵੋ। ਨਾਨਕੀ ਤਲਵੰਡੀ ਤੋਂ ਨਾਲ ਲੈ ਕੇ ਆਇਆ ਸਾਂ ਨਾਨਕ ਨੂੰ। ਮੈਂ ਤੇ ਕਾਲੂ ਨੇ ਕਿਹਾ ਸੀ ਜੈਰਾਮ ਇਸ ਨੂੰ ਕਿਸੇ ਕੰਮ ਲਾਓ, ਮੋਦੀ ਖਾਨਾ ਲੈ ਦਿੱਤਾ। ਪਰ ਅੱਜ ਪਤਾ ਨੀ ਕੀ ਹੋਇਆ, ਬੇਬੇ ਨੇ ਕਿਹਾ ਨਹੀਂ ਤੁਸੀਂ ਉਦਾਸ ਨਾ ਹੋ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ, ਉਹ ਤਾਂ ਡੁੱਬਿਆਂ ਨੂੰ ਉਤਾਰਨ ਵਾਸਤੇ ਆਇਆ। ਕਿਸੇ ਮਹਾਂਪੁਰਸ਼ ਨੇ ਲਿਖਿਆ ਚੰਦਰਮਾ ਦੀ ਮਿਸਾਲ ਦਿੱਤੀ ਹੈ ਗੁਰੂ ਦੀ, ਵੀ ਚੰਦਰਮਾ ਕੀ ਕਰਦਾ ਤੇ ਗੁਰੂ ਕੀ ਕਰਦਾ। ਤੂੰ ਲਿਖਿਆ ਕਾਲੂ ਚੰਦ ਦਿਆ ਨੂਰ ਭਰੇ ਚੰਨਾ, ਚੰਨੋ ਸੌ ਗੁਣਾ ਵੱਧ ਲਿਸ਼ਕਾਰਦਾ ਹੈ, ਚੜੇ ਚੰਦ ਤਾਂ ਡੁੱਬਦਾ ਤਾਰਿਆਂ ਨੂੰ, ਤੂੰ ਤਾਂ ਡੁੱਬਿਆਂ ਹੋਇਆਂ ਨੂੰ ਤਾਰਦਾ। ਚੰਦਰਮਾ ਚੜ ਜਾਏ ਤਾਰਿਆਂ ਦੀ ਲੋਹ ਮੱਧਮ ਪੈ ਜਾਂਦੀ। ਫਿਰ ਚੰਦਰਮਾ ਦੁਨੀਆਂ ਨੂੰ ਰੋਸ਼ਨੀ ਦਿੰਦਾ, ਇਹਦੇ ਮੱਥੇ ਤੇ ਕਾਲਕ ਲੱਗੀ, ਸਿਆਹੀ ਆਪਣੀ ਚੰਨ ਤੋਂ ਨਹੀਂ ਲੈਂਦੀ, ਤੂੰ ਲੱਖਾਂ ਦੀ ਸਿਆਹੀ ਉਤਾਰਦਾ ਏ। ਫਿਰ ਉੱਚਾ ਵਸਣਾ ਅਰਸ਼ ਦੇ ਕਿੰਗਰੇ ਤੇ, ਐਪਰ ਨੀਵਿਆਂ ਤੇ ਝਾਤੀ ਮਾਰਦਾ। ਤਾਂ ਪਿਆਰੀ ਸਾਧ ਸੰਗਤ, ਸਾਰੇ ਸੁਲਤਾਨਪੁਰ ਚ ਬੜਾ ਪ੍ਰਾਪੇਗੰਡਾ ਹੋ ਰਿਹਾ। ਆਖਿਰਕਾਰ ਹਜ਼ੂਰ ਵੇਈ ਨਦੀ ਦੇ ਵਿੱਚ ਵੀ ਮਾਰ ਕੇ ਕਿੱਥੇ ਪਹੁੰਚੇ? ਸੱਚਖੰਡ ਪਹੁੰਚੇ। ਅੱਗੇ ਨੂਰ ਹੀ ਨੂਰ ਹੈ ਸੱਚਖੰਡ ਦੇ ਦਰਵਾਜ਼ੇ ਅੱਗੇ। ਹਜ਼ੂਰ ਨੇ ਤੱਕਿਆ, ਲਖਾਈ ਮੁਹੰਮਦ, ਲਖਾਈ ਰਾਮਚੰਦ, ਲਖਾਈ ਕ੍ਰਿਸ਼ਨ, ਲਖਾਈ ਗੋਰਖ, ਲਖਾਈ ਦੇਵੀ ਦੇਵਤੇ ਖੜੋਤੇ। ਤਾਂ ਸਾਹਿਬਾਂ ਨੇ ਇੱਥੇ ਸ਼ਬਦ ਉਚਾਰਨ ਕੀਤਾ ਹੈ, ਜਿਤ ਦਰ ਲਖ ਮੁਹੰਮਦਾ, ਲਖ ਬ੍ਰਹਮਾ ਵਿਸ਼ਨੁ ਮਹੇਸ਼, ਲਖ ਲਖ ਰਾਮ ਵਡੀਰੀਆਂ, ਲਖ ਰਾਹੀ ਲਖ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੋਂ ਦਰਜ ਨਹੀਂ ਹੈ, ਪਰ ਭਾਈ ਬਾਲੇ ਵਾਲੀ ਸਾਖੀ ਵਿੱਚ ਲਿਖੇ। ਹਜ਼ੂਰ ਸੱਚਖੰਡ ਦੇ ਦਰਵਾਜ਼ੇ ਥਾਣੀ ਅੰਦਰ ਚਲੇ ਗਏ, ਉਸ ਜੋਤ ਵਿੱਚ ਜਾ ਕੇ ਲੀਨ ਹੋ। ਥੋੜੇ ਸਮੇਂ ਦੇ ਬਾਅਦ ਨਿਰਗੁਣ ਤੋਂ ਸਰਗੁਣ ਨੂੰ ਉਤਾਰ ਕੇ ਸਾਹਮਣੇ ਧੰਨ ਗੁਰੂ ਨਾਨਕ ਪਾਤਸ਼ਾਹ ਬੈਠੇ। ਉਸ ਵੇਲੇ ਆਵਾਜ਼ ਆਈ,

ਦੱਸਣਾ ਖਾਲੀ ਨਾ ਰਹੇ। ਸੱਚਖੰਡ ਵਿੱਚੋਂ ਇਹ ਨਾਮ ਜੋ ਅੱਜ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਖਸ਼ਿਸ਼ ਹੋ ਰਹੀ ਹੈ, ਉਹ ਕਿਹੜਾ ਨਾਮ ਸੀ?

ਨਾਮ ਲੈ ਕੇ ਹਜ਼ੂਰ ਤੀਜੇ ਦਿਨ ਵੇਈ ਨਦੀ ਵਿੱਚੋਂ ਸੰਤ ਘਾਟ ਗੁਰਦੁਆਰਾ ਜਿੱਥੇ ਬੇਰ ਸਾਹਿਬ ਗੁਰਦੁਆਰੇ ਵੇਈ ਇੱਥੇ ਚੱਲਦੀ, ਇੱਥੋਂ ਚੁੱਬੀ ਮਾਰੀ ਸੀ ਤੇ ਸੰਤ ਘਾਟ ਗੁਰਦੁਆਰਾ ਜਿੱਥੇ ਹੈ ਇੱਥੋਂ ਸਾਹਿਬ ਜੀ ਬਾਹਰ ਆ। ਜਿਹਨੂੰ ਜਿਹਨੂੰ ਪਤਾ ਲੱਗਾ ਆ ਕੇ ਦਰਸ਼ਨ ਕੀਤੇ। ਬੇਬੇ ਤੈਨੂੰ ਵਧਾਈਆਂ ਹੋਣ, ਤੇਰਾ ਵੀਰ ਵੇ ਵਿੱਚੋਂ ਬਾਹਰ ਆ ਕੇ ਕਿਨਾਰੇ ਉੱਤੇ ਬੈਠਾ, ਦੁਨੀਆਂ ਆ ਗਈ। ਮਰਦਾਨਾ ਰੋਂਦਾ ਫਿਰਦਾ ਸੀ, ਦਰਸ਼ਨ ਕੀਤੇ, ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਕਿੱਧਰ ਗਏ ਸੋ? ਹਜ਼ੂਰ ਕਹਿਣ ਲੱਗੇ ਮਰਦਾਨਿਆਂ ਸੱਚਖੰਡ ਗਏ ਸਾਂ। ਸੱਚਖੰਡ? ਹਾਂ, ਜਿੱਥੇ ਮੇਰਾ ਨਿਰੰਕਾਰ ਰਹਿੰਦਾ। ਮਰਦਾਨਾ ਰੁੱਸ ਬੈਠਾ। ਹਜ਼ੂਰ ਕਹਿਣ ਲੱਗੇ ਮਰਦਾਨਿਆਂ ਰੁੱਸ ਕਿਉਂ ਗਏ? ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜਿੱਥੇ ਆਪ ਜਾਂਦੇ ਸੋ ਮਰਦਾਨੇ ਨੂੰ ਨਾਲ ਲੈ ਜਾਂਦੇ ਸੀ। ਜਿੱਥੇ ਜਾਣਾ ਮਰਦਾਨੇ ਤੂੰ ਵੀ, ਮੈਂ ਕਈ ਵਾਰੀ ਅੜੀਆਂ ਕਰ ਬਹਿੰਦਾ ਸੀ ਪਰ ਮਜਬੂਰ ਕਰਕੇ ਵੀ ਤੁਸੀਂ ਮੈਨੂੰ ਨਾਲ ਲੈ ਜਾਂਦੇ ਸੀ। ਪਰ ਪਾਤਸ਼ਾਹ ਜੇ ਅੱਜ ਆਪਣੇ ਨਿਰੰਕਾਰ ਕੋਲ ਗਏ ਹੋ ਤੇ ਮਰਦਾਨੇ ਨੂੰ ਇੱਥੇ ਕਿਉਂ ਛੱਡ ਗਏ ਹੋ? ਹਜ਼ੂਰ ਕਹਿਣ ਲੱਗੇ ਮਰਦਾਨੇ ਰੁੱਸ ਨਾ, ਇਹਦਾ ਕਾਰਨ ਕੀ ਕਾਰਨ ਹੈ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਨਿਰੰਕਾਰ ਨੇ ਕੀਰਤਨ ਦੀ ਦਾਤ ਬਖਸ਼ੀ ਤੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰੋ। ਜੇ ਤੈਨੂੰ ਨਾਲ ਲੈ ਜਾਂਦੇ ਤਾਂ ਉੱਥੇ ਕੀਰਤਨ ਕਰਨਾ ਸੀ, ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਕਿਉਂਕਿ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ। ਇਹ ਜੋ ਕੀਰਤਨ ਹੈ, ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਦੇ ਬੜੇ ਆਸ਼ਿਕ ਸਨ, ਹਰ ਸਮੇਂ ਕੀਰਤਨ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀਰਤਨ ਨਿਰੰਕਾਰ ਨੂੰ ਵੀ ਬੜਾ ਪਿਆਰਾ ਲੱਗਦਾ ਤੇ ਹੁਕਮ ਹੋ ਜਾਂਦਾ ਮਰਦਾਨੇ ਨੂੰ ਇੱਥੇ ਛੱਡ ਦਿਓ, ਅਸੀਂ ਹੁਕਮ ਮੋੜਨਾ ਨਹੀਂ ਸੀ ਤੇ ਤੇਰੇ ਕੀਰਤਨ ਦੀ ਮਾਤ ਲੋਕੀ ਵਿੱਚ ਬੜੀ ਲੋੜ ਹੈ, ਇਸ ਵਾਸਤੇ ਤੈਨੂੰ ਨਾਲ ਹੀ ਨਹੀਂ ਲੈ ਗਿਆ। ਖੁਸਰੀ ਵਾਲੀ ਮਰਦਾਨਾ ਚਰਨਾ ਤੇ ਪਾਤਸ਼ਾਹ ਜਿਵੇਂ ਤੇਰੀ ਤੋ ਪਹਿਲੀ ਸਾਸ ਸੰਗਤ, ਫਿਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਖੰਡ ਵਿੱਚੋਂ ਇਹ ਨਾਮ ਲਿਆਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਨਾਮ ਲਿਆ ਕੇ ਫਿਰ ਇਸ ਦੀ ਕਮਾਈ ਵੀ ਕੀਤੀ। ਕਿਤਨੀ ਕਮਾਈ? ਰੇਤ ਅੱਕ ਆਹਾਰ ਕਰ, ਰੋੜਾ ਕੀ ਗੁਰ ਕਰੀ ਵਿੱਚ। ਹਜ਼ੂਰ ਨੇ ਨਾਮ ਲਿਆ ਕੇ ਕਮਾਈ ਕੀ ਰੋੜਾ ਉਤੇ ਬਹਿ। ਡਿਸਟ੍ਰਿਕਟ ਗੁਜਰਾਂਵਾਲਾ ਜ਼ਿਲ੍ਹਾ ਪਾਕਿਸਤਾਨ ਚਲਾ ਗਿਆ, ਏਮਨਾਬਾਦ ਰੋੜੀ ਸਾਹਿਬ ਗੁਰਦੁਆਰਾ ਸੀ ਜਿੱਥੇ ਬਹਿ ਕੇ ਬਾਬੇ ਨੇ ਰੋੜਾਂ ਤੇ ਬਹਿ ਕੇ ਤਪੱਸਿਆ। ਦਾਸ ਨੇ ਉਹਨਾਂ ਰੋੜਾਂ ਦੇ ਦਰਸ਼ਨ ਕੀਤੇ, ਵੇਖਣ ਨੂੰ ਤਾਂ ਰੋੜ ਜਾਪਦੇ ਸਨ ਪੱਥਰ, ਪਰ ਜੇ ਹੱਥ ਲਾਓ ਤਾਂ ਰੇਸ਼ਮ ਤਰ੍ਹਾਂ ਮੁਲਾਇਮ ਸੀ। ਜਿਹਦੇ ਉੱਤੇ ਬਹਿ ਕੇ ਹਜ਼ੂਰ ਨੇ ਇਸ ਨਾਮ ਦੁੱਧ ਨੂੰ ਕਮਾਈ ਨਾ ਰਿੜਕਿਆ। ਕਈ ਕਹਿੰਦੇ ਜੀ ਧੰਨ ਗੁਰੂ ਨਾਨਕ ਤੋਂ ਨਿਰੰਕਾਰ ਸੀ, ਉਹਨਾਂ ਨੂੰ ਕਮਾਈ ਕਰਨ ਦੀ ਕੀ ਲੋੜ? ਬਾਬਾ ਜੀ ਬਚਨ ਕਰਦੇ ਸਨ ਇਹ ਤਾਂ ਠੀਕ ਹੈ, ਪਰ ਗੁਰੂ ਨੇ ਕਮਾਈ ਇਸ ਵਾਸਤੇ ਕੀਤੀ ਦੁਨੀਆਂ ਨੂੰ ਉਪਦੇਸ਼ ਦੇਣਾ ਸੀ। ਆਖੋ ਸ੍ਰੀ ਐਵੇਂ ਗੱਲਾਂ ਦਾ ਗਿਆਨ ਨਾ ਘੋਟਿਆ ਕਰੋ, ਕਮਾਈ ਕਰਕੇ ਦੁਨੀਆਂ ਨੂੰ ਉਪਦੇਸ਼। ਗੁਰੂ ਵਿੱਚ ਕੋਈ ਊਣਤਾ ਹੀ ਨਹੀਂ ਸੀ ਪਰ ਉਪਦੇਸ਼ ਦੇਣਾ ਸੀ, ਪਹਿਲਾਂ ਆਪ ਕਮਾਏ। ਇੱਕ ਮਾਈ ਨੇ ਆ ਕੇ ਕਲਗੀਧਰ ਪਿਤਾ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਾਕਾ ਗੁੜ ਬੜਾ ਖਾਂਦਾ, ਇਹ ਕਾਕਾ ਗੁੜ ਬੜਾ ਬੜਾ ਰੋਕਦੀਆਂ ਰੁਕਦਾ ਹੀ। ਹਜ਼ੂਰ ਕਹਿਣ ਲੱਗੇ ਮਾਈ ਕੱਲ ਲਿਆਈ ਇਸ ਨੂੰ। ਦੂਜੇ ਦਿਨ ਫਿਰ ਮਾਈ ਲੈ ਕੇ ਚਲੀ ਗਈ, ਪਾਤਸ਼ਾਹ ਨੂੰ ਸਮਝਾਓ ਗੁੜ ਬੜਾ ਖਾਂਦਾ। ਕਲਗੀਧਰ ਪਾਤਸ਼ਾਹ ਜੀ ਨੇ ਪਿਆਰ ਨਾਲ ਕਿਹਾ ਬਰਖੁਦਾਰ ਗੁੜ ਨਾ ਖਾਇਆ ਕਰ। ਮਾਈ ਨੇ ਕਿਹਾ ਮਹਾਰਾਜ ਇਹ ਹੀ ਬਚਨ ਕਰਨਾ ਸੀ ਤਾਂ ਕੱਲ ਹੀ ਕਰ ਦੇਣਾ ਸੀ, 5 ਮੀਲ ਮੇਰਾ ਪਿੰਡ ਹੈ, ਗਈਆਂ 10 ਮੀਲ ਸਫ਼ਰ ਕੀ, ਕੱਲ ਹੀ ਕਰ ਦੇਣਾ ਸੀ। ਹਜ਼ੂਰ ਕਹਿਣ ਲੱਗੇ ਮਾਤਾ ਕੱਲ ਇਸ ਵਾਸਤੇ ਨਹੀਂ ਸੀ ਕੀਤਾ, ਕੱਲ ਥੋੜਾ ਜਿਹਾ ਗੁੜ ਅਸੀਂ ਆਪ ਛੱਕਿਆ ਹੋਇਆ ਸੀ। ਆਖੋ ਸੀ ਗੁਰੂ ਘਰ ਵਿੱਚ ਪ੍ਰੈਕਟੀਕਲ ਚੀਜ਼ ਇਸ ਵਾਸਤੇ ਕੱਲ ਨਹੀਂ ਸੀ
ਤੋ ਬਾਬੇ ਨੇ ਮਹਾਨ ਕਾਲ ਨਾ ਕਾਲੀ ਨਾਮ ਰੂਪੀ ਦੁੱਧ ਨੂੰ ਆਪਣੀ ਕਮਾਈ ਨਾਲ ਰਿੜ ਕੇ ਸਾਰਾ ਗੁਰਮਤ ਪ੍ਰਗਟ ਕੀਤਾ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅਕਾ ਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਯਾਦ ਰੱਖੋ, ਤਪੱਸਿਆ ਤੋਂ ਬਗੈਰ ਕੁਛ ਨਹੀਂ ਮਿਲ ਸਕਦਾ। ਬੱਚੇ ਨੇ ਇੱਕ ਕਲਾਸ ਪੜ੍ਹਨੀ ਹੋਵੇ, ਸਾਰਾ ਸਾਲ ਉਹਨੂੰ ਤਪੱਸਿਆ ਕਰਨੀ ਪੈਂਦੀ। ਇਸੇ ਤਰ੍ਹਾਂ ਗੁਰਮਤ ਦੀ ਵੀ ਪੜ੍ਹਾਈ ਹੈ, ਇਹਦੇ ਵਾਸਤੇ ਤਪੱਸਿਆ, ਭਾਰੀ ਕਰੀ ਤਪੱਸਿਆ। ਬੜੇ ਭਾਗ ਹਰ ਸਿਉ ਮਨ ਆਈ, ਭਾਈ ਸਾਹਿਬ ਜੀ ਕਹਿੰਦੇ ਬਾਬਾ ਪੈਂਦਾ ਸੱਚ ਖੰਡ, ਨਾਨਕ ਨਾਮ ਗਰੀਬੀ ਪਰ। ਇਹ ਨਾਮ ਪਹਿਲੀ ਪੌੜੀ, ਪਹਿਲੀ ਪੌੜੀ ਇਹ ਮੂਲ ਮੰਤਰ। ਫਿਰ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ ਪੜ੍ਹਨੀ ਹੈ। ਕਈ ਗੁਰ ਪ੍ਰਸਾਦ ਤੱਕ ਪੜ੍ਹਦੇ, ਬਾਬਾ ਜੀ ਵਚਨ ਕਰਦੇ ਸਨ ਗੁਰ ਪ੍ਰਸਾਦ ਤੱਕ ਨਿਰਗੁਣ ਦਾ ਮੰਤਰ, ਪਰ ਆਪਾਂ ਸਰਗੁਣ ਦੇ ਸਿੱਖ। ਨਿਰਗੁਣ ਨਿਰੰਕਾਰ ਹਰ ਜਗ੍ਹਾ ਹੈ, ਸਰਗੁਣ ਕੌਣ ਹੈ? ਪਿਆਰ ਨਾਲ ਆਖੋ ਧੰਨ ਗੁਰੂ ਨਾਨਕ, ਸਾਡਾ ਗੁਰੂ ਗੁਰੂ ਨਾਨਕ। ਬਾਬਾ ਜੀ ਵਚਨ ਕਰਦੇ ਸਨ ਜਿਸ ਨਾਮ ਵਿਚ ਗੁਰੂ ਦਾ ਨਾਮ ਨਹੀਂ ਆਉਂਦਾ ਉਹ ਨਾਮ ਹੀ ਅਧੂਰਾ ਹੈ, ਆਖੋ ਸ੍ਰੀ ਵਾਹਿਗੁਰੂ। ਅਸੀਂ ਤਾਂ ਗੁਰੂ ਤੱਕ ਮੂਲ ਮੰਤਰ ਦਾ ਚਾਰ ਤੇ ਗੁਰਮੰਤਰ ਵਾਹਿਗੁਰੂ ਸ਼ਬਦ। ਆਓ ਪਿਆਰੀ ਸਾਸ, ਆ ਵੱਡੇ ਭਾਗਾਂ ਵਾਲੇ ਜੋ ਗੁਰੂ ਦੀ ਬਖਸ਼ਿਸ਼ ਦੁਆਰਾ ਲਗਾਤਾਰ ਕਈਆਂ ਦਿਨਾਂ ਤੋਂ ਦੋ ਵੇਲੇ ਗੁਰੂ ਕੀ ਹਜ਼ੂਰੀ ਜੁੜ ਕੇ ਅੰਮ੍ਰਿਤ ਵੇਲੇ ਵੀ ਹਾਜ਼ਰੀਆਂ ਭਰ ਕੇ ਆਪਣੇ ਪਿਆਰ ਦਾ ਸਬੂਤ ਦਿੱਤੇ ਤੇ ਰਾਤ ਨੂੰ ਵੀ ਆ ਕੇ ਜੁੜੇ। ਤਕਰੀਬਨ 10 ਦਿਨ ਇਹ ਕੀਰਤਨ ਦਾ ਪ੍ਰਵਾਹ ਚੱਲਿਆ, ਜਿਨ੍ਹਾਂ ਦੇ ਭਾਗਾਂ ਵਿੱਚ ਭਾਗਹੀਣ ਆ ਹੀ ਨਹੀਂ ਸਕੇ ਆਖੋ ਸ੍ਰੀ ਵਾਹਿਗੁਰੂ, ਕਿਉਂਕਿ ਵਿਣ ਭਾਗਾਂ ਸਤਸੰਗ ਨਾਲ ਭਾਗ ਜਾਗਣ ਤਾਂ ਇਹ ਦਾਤ ਮਿਲੀ, ਇਹ ਭਾਗ ਨਹੀਂ ਜਾਗੇ ਬਾਹਰ ਵੀ ਲੰਘ ਜਾਏਗਾ, ਅੰਦਰ ਆ ਹੀ ਨਹੀਂ ਸਕਦਾ। ਬਾਬਾ ਜੀ ਬਚਨ ਕਰ ਆਪ ਜੀ ਨੇ ਕਮਾਈ ਕੀਤੀ, ਗੁਰੂ ਨੂੰ ਸੁਣਿਆ ਵੀ ਹੈ ਗਾਵਿਆ ਵੀ ਹੈ। ਤੋ ਆਓ ਅਰਦਾਸ ਕਰੀਏ, ਪਾਤਸ਼ਾਹ ਇਤਨੇ ਦਿਨ ਹਾਜ਼ਰੀਆਂ ਭਰੀਆਂ, ਜੋ ਕੁਛ ਸੁਣਿਆ ਹੈ ਗਾਵਿਆ ਹੈ ਉਹਦੇ ਉੱਤੇ ਅਮਲ ਕਰ। ਇਹ ਨਾ ਵੀ ਇਧਰੋਂ ਸੁਣ ਕੇ ਇਧਰੋਂ ਕੱਢ ਦੇ, ਉਹਦਾ ਫਲ ਬੜਾ ਥੋੜਾ। ਪੂਰਨ ਫਲ ਕਿਸਦਾ ਹੈ? ਗਾਵੀਏ ਸੁਣੀਏ ਮਨ ਰੱਖੀਏ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਜੋ ਕੋਈ ਸੁਣਿਆ ਹੈ ਉਹਦੀ ਕਮਾਈ ਕਰਨੀ। ਬਹੁਤੀ ਕਰਾਂਗੇ ਬਹੁਤੀ, ਨਹੀਂ ਤਾਂ ਥੋੜੀ ਬਹੁਤੀ ਕਮਾਈ ਕਰੀਏ। ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰੀਏ, ਕੱਲੇ ਆਏ ਇੱਕ ਦਿਨ ਕੱਲਿਆਂ ਹੀ ਤੁਰ ਜਾਂਦੇ, ਇਕਾਂਤ ਚ ਬਹਿ ਕੇ ਜਿਤਨਾ ਸਮਾਂ ਮਿਲ ਸਕੇ ਮੂਲ ਮੰਤਰ ਦਾ ਜਾਪ ਕਰੇ। ਪਹਿਲੀ ਪੌੜੀ ਇਹ ਮਹਾਂਮੰਤਰ। ਬਾਬਾ ਜੀ ਵਚਨ ਕਰਦੇ ਸਨ ਜਿਤਨੇ ਵੀ ਧਰਮ ਹਨ, ਜਿਤਨੇ ਵੀ ਮੰਤਰ ਹਨ, ਇਹ ਸਭ ਤੋਂ ਮਹਾਂਮੰਤਰ ਹੈ ਪਹਿਲੀ ਪੌੜੀ। ਇਹਦਾ ਜਾਪ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ ਜਾਪ, ਇਕਾਂਤ ਚ ਬਹਿ ਕਾਰਜ ਚ ਬਹਿ ਕੇ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪ੍ਰਕਾਸ਼ ਹੈ, ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਸਨਮੁਖ ਬਹਿ ਕੇ ਨਿਤਨੇਮ ਕਰਿਆ। ਇਹ ਸੁਖਮਨੀ ਸਾਹਿਬ ਪੜ੍ਹਨੀ ਹੈ ਸਨਮੁਖ। ਬਾਬਾ ਜੀ ਬਚਨ ਕਰਦੇ ਸਨ ਅੰਮ੍ਰਿਤ ਵੇਲੇ ਜਿਸ ਵੇਲੇ ਪ੍ਰਕਾਸ਼ ਹੋ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਫਿਰ ਜੋ ਕੁਝ ਕਰਨਾ ਹੈ ਗੁਰੂ ਦੀ ਹਜ਼ੂਰੀ ਚ ਕਰ, ਜੋ ਕੁਝ ਕਰੀ ਸੋ ਤੇਰੇ ਹਜ਼ੂਰ। ਸਤਿਗੁਰੂ ਤਾਂ ਉਸ ਵੇਲੇ ਆਪਣੇ ਆਨੰਦ ਚ ਬੈਠੇ ਆਉਂਦੇ। ਇਹ ਸੁਖਮਨੀ ਸਾਹਿਬ ਦਾ ਪਾਠ ਕਰਨਾ, ਇਹ ਨਹੀਂ ਵੀ ਗੁਰੂ ਸਾਹਿਬ ਤੋਂ ਪਾਠ ਸ਼ੁਰੂ। ਕਈ ਪ੍ਰੇਮੀ ਤਾਂ ਪਾਠ ਕਰੀ ਜਾਂਦੇ ਹਨ, ਮੂੰਹ ਤੇ ਪੱਲਾ ਨਹੀਂ ਲੈਂਦੇ, ਸਾਰੀਆਂ ਥੁੱਕਾਂ ਗੁਰੂ ਤੇ ਪੈਂਦੀਆਂ। ਏਡਾ ਪਾਪ ਕਰਦੇ, ਏਡੀ ਭੁੱਲ ਕਰਦੇ। ਇੱਕ ਤਾਂ ਮੂੰਹ ਤੇ ਪੱਲਾ ਲੈ ਕੇ ਪਾਠ ਕਰਿਆ ਕਰੋ, ਦੂਜਾ ਅੰਮ੍ਰਿਤ ਵੇਲੇ ਜੋ ਨਿਤਨੇਮ। ਇਹ ਅਖੰਡ ਪਾਠ ਹੈ ਤਾਂ ਠੀਕ ਹੈ, ਸਹਿਜ ਪਾਠ ਹੋ ਰਿਹਾ ਠੀਕ ਹੈ, ਪਰ ਜੇ ਨਿਤਨੇਮ ਕਰਨਾ ਹੈ ਬਾਬਾ ਜੀ ਬਚਨ ਕਰਦੇ ਸਨ ਤਾਂ ਗੁਰੂ ਨੂੰ ਸੁਣਾਉਣਾ ਹੈ, ਗੁਰੂ ਦੀ ਹਜ਼ੂਰੀ ਚ ਬੈਠ ਕੇ। ਫਿਰ ਜੋ ਨਿਤਨੇਮ ਕਰਾਂਗੇ ਸ਼ਰਧਾ ਇਹ ਹੋਵੇ ਵੀ ਮੇਰਾ ਗੁਰੂ ਸੁਣ ਰਿਹਾ, ਉਹ ਹਾਜ਼ਰੀ ਪ੍ਰਵਾਨ ਹੋਵੇ ਜੀ। ਤੋ ਮੇਰੇ ਕਹਿਣ ਦਾ ਮਕਸਦ, ਅੱਜ ਸੇਵਕਾਂ ਨੇ ਚਲਾ ਜਾਣਾ ਹੈ, ਕਈ ਬੱਚੀਆਂ ਭਾਈ ਸਾਹਿਬ ਫਿਰ ਕਦ ਆਉਂਗੇ, ਇਹ ਮੇਰੇ ਗੁਰੂ ਦੇ ਹੱਥ ਹੈ, ਮੇਰੇ ਵਾਸਤੇ ਗੱਲ ਨਹੀਂ। ਤੋ ਜੋ ਕੁਛ ਅਸੀਂ ਲਾਭ ਲਿਆ ਹੈ ਇਹਦੇ ਨਾਲ ਕੋਸ਼ਿਸ਼ ਇਹ ਕਰੀਏ ਕਿ ਗਾਵੀਏ ਸੁਣੀਏ
मन रखिए पाओ, दुख पर हर सुख कर लेंगे, सुखा दी दात मिले तो नाल ही। जो कुछ गुरु नानक का दास, ना मैं संत ना कोई महापुरुष, मैं तो गुरु का कीर्तनी हाँ। शब्द की दात गुरु ने बख्शी है, शब्द का आसरा लेके तकरीबन 50 साल तो गुरु की संगत के दर्शन कर रहा है। फिर संगत ने अत्यंत प्यार किया है, किसी चीज की कमी नहीं है। गुरु ने कोठियां कारा सब कुछ बख्शिया, पर ये बख्शिश किस दी है? गुरु के शब्द दी है। तो गुरु का कीर्तनिया जान के जो कुछ आप जी ने प्यार किया है, तो दे बदले मेरे को कुछ नहीं जो मैं तुम दे। अरदास करदा हाँ वाहिगुरु तुहाडी कामना सफल करे, तुसी भी मेरे वास्ते अरदास करे जे। देहो सजन आसीसड़िया जो होए, साहेब स्यो मेर और चुक दी खिना। आ हुण सुल्तानपुर बाबे दे दर्शन करके सारिया संगतां की पढ़ रही।

ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਦੁਆਰਾ। ਸਾਹਿਬ ਜੀ, ਅੱਜ ਪੂਰਨਮਾਸੀ ਦਾ ਪਵਿੱਤਰ ਪਾਵਨ ਦਿਨ, ਆਪ ਜੀ ਦੀ ਬਖਸ਼ਿਸ਼ ਦੁਆਰਾ ਸੱਚੀ ਦਰਗਾਹ ਵਿੱਚ ਜੁੜ ਕੇ ਆਪ ਜੀ ਦੇ ਪਿਆਰ ਵਾਲੇ ਗੁਰਸਿੱਖ ਮਾਈ ਭਾਈ ਸਤਿਗੁਰੂ ਜੀ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਦੇ ਸ਼ਬਦ ਦਾ ਆਦਰ, ਆਪ ਜੀ ਦੇ ਬਾਣੀ ਦਾ ਆਦਰ ਕਰਦੇ ਕੀਰਤਨ ਭੇਟ ਪਾਉਣ ਅਰਦਾਸ ਕਰਾਉਂਦੇ ਅੰਤਰ ਜਾਮੇ ਗੁਰੂ ਜੀ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਵਰਤੋਂ, ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚੀਆਂ ਨੂੰ ਨਾਮ ਦੀ ਦਾਤ ਬਖਸ਼ੋ, ਚੜ੍ਹਦੀਆਂ ਕਲਾਂ ਬਖਸ਼ੋ, ਆਪਣੇ ਚਰਨਾਂ ਦਾ ਵਧੀਕ ਤੋਂ ਵਧੀਕ

ਪ੍ਰਕਾਸ਼ ਸਿੰਘ ਜੀ ਸੇਵਕ ਇੱਥੇ ਆਏ ਹਨ। ਸੰਗਤਾਂ ਦਾ ਅਤਿਅੰਤ ਪਿਆਰ ਨਾਲ ਗਿਆਨੀ ਬਲਦੇਵ ਸਿੰਘ ਜੀ ਮੇਰੇ ਬਰਫਰਦਾਰ ਵੀ ਹਨ ਅਤੇ ਗਿਆਨੀ ਵੀ ਹਨ, ਮਹਾਂਪੁਰਸ਼ ਵੀ ਹਨ, ਕਿਉਂਕਿ ਗੁਰੂ ਘਰ ਦੀ ਸੇਵਾ ਜੋ ਕਰਦੇ ਹਨ। ਇਹਨਾਂ ਨੇ ਵੀ ਬੜਾ ਪਿਆਰ ਕੀਤਾ, ਕਰਨਾ ਬਣਦਾ ਵੀ ਹੈ, ਕਿਉਂ ਇਹ ਬਾਬਾ ਜੀ ਦੇ ਸੰਗੀ ਫਿਰ ਨਿਕਟਵਰਤੀ ਸੰਗੀ ਹਨ, ਤਾਂ ਬੜਾ ਪਿਆਰ ਕੀਤਾ ਹੈ। ਮੈਂ ਅਰਦਾਸ ਕਰਦਾ ਹਾਂ ਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਆਪ ਜੀ ਦੀ ਸੇਵਾ ਵਿੱਚ ਇਹਨਾਂ ਨੂੰ ਪੂਰਾ ਮਾਣ ਗੁਰੂ ਬਖਸ਼ੇ। ਤੋ ਅੱਜ ਵੀ ਜੋ ਚਾਹ ਦਾ ਪ੍ਰੋਗਰਾਮ ਹੈ

संसार ताप हरने करना में

ਸਵਾਰ ਨਹਾ

मेरा प्रभु मिले जियो हर विटड़े हो सदा

ਮਰਦਾਨਾ ਮਾਲਕ ਦੀ ਜਾਤ ਪ੍ਰਾਪਤ ਕਰਕੇ ਪਟਨੇ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਫਿਰ

માટે એ વસ્તુ સમજતુંનું કોઈ લેન એને બદલે તો ખાન ભૂખ દાખી મરદાનમાં કાહી ચીર ફિરદા રહ્યા और इस वस्तु के लैन वाला कोई गाहक नहीं हार के चरस के इस मरदाना खड़ा हो गया सोचता है मार्क ने तुट के एडी वड्डी दात बख्शी अर्थ के लैन वाला ही कोई कौन लवेगा इसमें मरदाने में सामने तक किया एक अरायण बैठी जिसकी टोकरी गाजर से मूलिया मरदाने ने सोचा चलो मैं इस अरायण में दे देंगे कुछ खाण में दे देंगे खा के अपने पेट में चुपका देते भुख का दुख दूर मरदाना अरैण के कोल आके खड़ो गया मुठ खोली देके आ माई आ लवेगी अरैण ने तकिया ते सिर फेरे मैं इस पत्थर नु की करना पर ख्याल है तो पत्थर पर चमकदा बड़ा चलो ले लेनी है मेरे बच्चे पे खेलन बच्चों की खुशी वास्ते माता पिता कितनी कोशिश कर बच्चों खिलौने लेके देते हैं पैसे देते हैं मठियाइया देते हैं साढ़े बच्चे खुश हो बच्चों की खुशी वास्ते माता पिता की कितनी कुर्बानी अनो बच्चे हैं जो वड्डे होके माता पिता की खुशी माता पिता ने बच्चे की खुशी वास्ते कितनी वड्डी कालना पर वो बच्चा धन है जो माता पिता की करते बाबा आनंद सिंह जी महाराज पूर्ण महापुरुष अपनी पवित्र पावन रचना को वचन कर दे कि जिस बच्चे ने माता पिता की प्रसन्नता लै ली है उस उत्ते रब की सदा ही प्रसन्न सदा ही ओके माता पिता की बड़ी कहानी साहबा ने बाणी की लिखा है गुरुदेव माता गुरुदेव रहने तक है तो पत्थर पर चमकना बड़ा है लैने नहीं है मेरे बच्चे पे खेले मरदाने ने किया माई इन्हें बदले की दे देंगी सारी सात संगत अरायण ने टोकरी चो एक मूली चुकी मरदाना बड़ा हैरान है मालिक ने तो किया मरदानिया बड़ी वड्डी दात है
ਪਹਿਲਾਂ ਤਾਂ ਲੈਣ ਵਾਲਾ ਕੋਈ ਗਾਹਕ ਨਹੀਂ ਮਿਲਿਆ, ਜੇ ਮਿਲਿਆ ਤਾਂ ਮੁੱਲ ਕੀ ਪਿਆ? ਇੱਕ ਮੁੱਲ ਪਰਦਾਨੇ ਨੇ ਕਿਹਾ, ਮਾਈ ਇੱਕ ਮੁੱਲੀ ਥੋੜੀ ਹੈ, ਤੂੰ ਦੋ ਮੁੱਲੀਆਂ ਤਾਂ ਦੇ। ਰੈਣ ਹੱਸ ਕੇ, ਮੈਂ ਤਾਂ ਇੱਕ ਮੁੱਲੀ ਵੀ ਤੇਰੇ ਉੱਤੇ ਅਹਿਸਾਨ ਕਰਕੇ ਭੇਜੀ। ਪਰਦੇਸੀ ਜਾਪਦਾ, ਦੂਰੋਂ ਆਇਆ ਜਾਪਦਾ, ਦੂਰ ਦਾ ਪਾਂਧੀ ਜਾਪਦਾ, ਕਿਉਂਕਿ ਤੇਰੇ ਪੈਰਾਂ ਦੀ ਧੂੜ ਪਰ ਬਿੱਟੇ ਦੀ ਚੁਣਦੀ। ਇੱਕ ਮੁੱਲੀ ਵੀ ਇਸ ਤਰ੍ਹਾਂ ਮਰਦਾਨਾ ਅੱਗੇ ਅੱਗੇ ਹਲਵਾਈ ਦੀ ਦੁਕਾਨ, ਹਲਵਾਈ ਨੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤਾਜ਼ੀਆਂ ਤਿਆਰ ਕਰਕੇ ਸੋਨੇ ਚਾਂਦੀ ਦੇ ਵਰਤ ਲਗਾ ਕੇ ਥਾਲਾਂ ਵਿੱਚ ਰੱਖੀਆਂ। ਤਾਜ਼ੀਆਂ ਮਠਿਆਈਆਂ ਵੱਲ ਕਰਕੇ ਭੁੱਖੇ ਮਰਦਾਨੇ ਦੇ ਮੂੰਹ ਵਿੱਚ ਪਾਣੀ ਪਾਇਆ। ਮਦਦ ਹਲਵਾਈ ਨੂੰ ਦੇ ਦੇਸੀ, ਗਾਹਕਾਂ ਦੀ ਭੀੜ ਪਹਾੜ ਤੋਂ ਬੜੀ ਸੀ, ਪਰ ਮਰਦਾਨਾ ਲੰਘਦਾ ਲੰਘਦਾ ਹਲਵਾਈ ਦੇ ਕੋਲ ਸੀ। ਕਿਉਂ ਜੀ, ਆ ਲਓਗੇ? ਹਲਵਾਈ ਨੇ ਤੱਕਿਆ ਤੇ ਸਿਰ ਫੇਰੇ, ਮੈਂ ਇਸ ਨੂੰ ਕੀ ਕਰਨ? ਪਰ ਕਿਆ ਲਾਇਆ, ਅੱਧੀ ਸ਼ਤਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਿਆ ਕਰਨ, ਕਿਉਂਕਿ ਉਸ ਵੇਲੇ ਪੱਥਰ ਦੇ ਹੀ ਵੱਟੇ ਚੱਲਦੇ, ਜਿਸ ਤਰ੍ਹਾਂ ਲੋਹੇ ਦੇ ਵੱਟੇ ਹਨ, ਕਈ ਤਰ੍ਹਾਂ ਦੇ ਸਾਧਨ ਬਣ ਗਏ ਹਨ ਹੁਣ ਤਾਂ, ਪਰ ਉਸ ਵੇਲੇ ਪੱਥਰ ਦੇ। ਹੁਣ ਵੀ ਕਦੇ ਸੁਲਤਾਨਪੁਰ ਤੁਸੀਂ ਜਾ, ਜਿੱਥੇ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨਾ ਚਲਾਏ, ਦੁਕਾਨ ਚਲਾਈ, ਤਕੜੀ ਤੋਲੀ, ਉਹ ਵੱਟੇ ਹੁਣ ਵੀ ਪਏ। ਹਲਵਾਈ ਵੀ ਤੱਕੇ, ਹੈ ਤਾਂ ਪੱਥਰ ਪਰ ਚਮਕਦਾ ਬੜਾ, ਮੇਰਾ ਵੀ ਅੱਧੀ ਸਟਾਕੀ ਦਾ ਵੱਟਾ ਗੁੰਮ ਹੋ ਗਿਆ, ਉਹਦੀ ਥਾਂ ਤੇ ਰੱਖ ਲਵਾਂਗਾ। ਹਲਵਾਈ ਕਹਿਣ ਲੱਗਾ, ਲੈ ਲਈ। ਮਰਦਾਨੇ ਨੇ ਕਿਹਾ, ਇਹਦੇ ਬਦਲੇ ਫਿਰ ਮਠਿਆਈ ਕਿੰਨੀ ਦਿਓਗੇ? ਹਲਵਾਈ ਨੇ ਕਿਹਾ, ਇੰਜ ਪਾਓ ਮਠਿਆਈ। ਮਰਦਾਨੇ ਨੇ ਕਿਹਾ, ਜੀ ਪਾ ਥੋੜੀ, ਕੋਈ ਜ਼ਿਆਦਾ ਦੇ, ਕਿਉਂਕਿ ਮੈਂ ਇਕੱਲਾ ਨਹੀਂ, ਮੇਰੇ ਨਾਲ ਮੇਰਾ ਮਾਲਕ, ਮੈਂ ਉਹਨੂੰ ਭੁੱਖਾ ਤਾਂ ਨਹੀਂ ਕਹਿੰਦਾ, ਪਰ ਤਿੰਨ ਦਿਨ ਹੋ ਗਏ ਹਨ ਰੋਟੀ ਉਹਦੇ ਵੀ ਨਹੀਂ ਖਾਧੀ, ਪਤਾ ਨਹੀਂ ਕਿਹੜੇ ਆਹਾਰ ਨਾਲ ਉਹ ਜੀ ਇੱਕ ਸ਼ੇਰ ਮਠਿਆਈ ਦਾ ਦੇ ਗਿਆ। ਹਲਵਾਈ ਨੇ ਕਿਹਾ, ਇਸ ਤੋਂ ਜ਼ਿਆਦਾ ਨਹੀਂ ਮੇਰੀ ਸ਼ਿਕਾਇਤ। ਮਰਦਾਨਾ ਨਿਰਾਸ਼ ਹੋ ਕੇ ਵਾਪਸ, ਅੱਗੋਂ ਕੋਈ ਭਲਾ ਪੁਰਸ਼ ਮਿਲੇ, ਉਦਾਸ ਮਰਦਾਨੇ ਵੱਲ ਤੱਕ ਕੇ ਪੁੱਛਿਆ, ਜੀ ਹੋ ਜੀ ਤੁਸੀਂ ਉਦਾਸ ਕਿਉਂ? ਪਰਦਾਨੇ ਨੇ ਸਾਰੀ ਵਿਖਿਆ ਦਿੱਤੀ, ਮਾਲਕ ਨੇ ਸੁੱਟ ਕੇ ਦਾਤ ਬਰਸੀ ਹੈ, ਕੋਈ ਲੈਣ ਵਾਲਾ ਨਹੀਂ ਮਿਲਦਾ, ਕਿਸੇ ਨੂੰ ਦਿਖਾਣੀ ਸੀ ਮਰਦਾਨੇ ਨੇ ਕਿਹਾ, ਦਿਖਾਣੀ ਕਿਹਨੂੰ? ਅਰੈਲ ਨੂੰ, ਹੋਰ ਕਿਸ ਨੂੰ? ਹਲਵਾਈ। ਇਹਨੇ ਕਿਹਾ, ਖਿਮਾ ਕਰਿਆ, ਜਿਹੜੀ ਇਹ ਤੁਹਾਡੇ ਕੋਲ ਵਸਤੂ ਹੈ ਇਹ ਅਰੈਲਾਂ ਤੇ ਹਲਵਾਈਆਂ ਦੇ ਲੈਣ ਵਾਲੀ। ਮਰਦਾਨੇ ਨੇ ਕਿਹਾ, ਫਿਰ ਕੌਣ ਲਏਗਾ? ਇਸ ਗੁਰਮੁਖ ਨੇ ਕਿਹਾ, ਫਲਾਂ ਬਾਜ਼ਾਰ ਵਿੱਚ ਚਲੇ ਜਾਓ, ਉੱਥੇ ਇੱਕ ਬੜੀ ਸੁੰਦਰ ਦੁਕਾਨ, ਉਸ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੀਆਂ ਦੇ ਅੰਦਰ ਮੈਂ ਇਹੋ ਜਿਹੀਆਂ ਕਈ ਲਾਲ ਲਾਲ ਗੀਟੀਆਂ ਪਈਆਂ ਤੱਕੀ, ਉੱਥੇ ਲੈ ਜਾਓ, ਇਹਦਾ ਮੁੱਲ ਉੱਥੇ ਪੈ। ਮਰਦਾਨਾ ਥੋੜਾ ਜਿਹਾ ਖੁਸ਼ ਹੋ ਗਿਆ। ਉਹ ਦੁਕਾਨ ਕਿਸ ਦੀ ਹੈ? ਜੌਹਰੀ। ਉਸ ਜੌਹਰੀ ਦਾ ਨਾਮ ਕੀ ਹੈ? ਜੀ ਉਸਦਾ ਨਾਮ ਹੈ ਸਾਲਸ ਹੈ। ਮਰਦਾਨਾ ਪੁੱਛਦਾ ਪੁੱਛਦਾ ਸਾਲਸ ਰਾਏ ਜੌਹਰੀ ਦੀ ਦੁਕਾਨ ਤੇ ਆ ਕੇ ਚੜ੍ਹੇ। ਦੁਕਾਨ ਬੜੀ ਸੁੰਦਰ,
ਬੜਾ ਸੁੰਦਰ ਕਾਰਪੇਟ ਵਿਛਿਆ ਹੋਇਆ, ਅੰਦਰੋਂ ਸੈਂਟ ਦੀਆਂ ਖੁਸ਼ਬੂ ਆ ਰਹੀਆਂ। ਮਰਦਾਨੇ ਨੇ ਜਿਸ ਵੇਲੇ ਦੁਕਾਨ ਦੇ ਅੰਦਰ ਪੈਰ ਪਾਇਆ, ਸਾਲਸ ਰਾਜ ਨੇ ਤੱਕਿਆ ਕੋਈ ਆਇਆ, ਬੜੇ ਅਦਬ ਨਾਲ ਉੱਠ ਕੇ ਹੱਥ ਜੋੜ ਕੇ ਆਓ ਜੀ ਆਇਆਂ ਨੂੰ ਇੱਥੇ ਵਿੱਚ। ਮਰਦਾਨੇ ਨੂੰ ਸੋਹਣੀ ਚੇਅਰ ਤੇ ਬਿਠਾਇਆ, ਕੁਰਸੀ ਦੇ ਵਿੱਚ। ਮਰਦਾਨਾ ਬੜਾ ਖੁਸ਼ ਸੋਚਣ ਲੱਗਾ, ਮਨ ਲੈਣਾ ਦੇਣਾ ਤਾਂ ਇੱਕ ਪਾਸੇ ਨੇ, ਪਰ ਬੋਲਿਆ ਬੜਾ ਮਿੱਠਾ। ਮਿੱਠਾ ਬੋਲਣਾ ਵੀ ਇੱਕ ਜਾਦੂ, ਮਿੱਠਾ ਬੋਲਣਾ ਵੀ ਇਨਸਾਨੀਅਤ। ਇਨਸਾਨ ਹੋ ਕੇ ਕੌੜਾ ਬੋਲਦਾ ਹੈ, ਉਹਦਾ ਬੋਲਣਾ ਪ੍ਰਵਾਨ। ਐਸਾ ਬਚਨ ਕਦੇ ਵੀ ਨਾ ਕਰੀਏ ਜਿਹਦੇ ਨਾਲ ਕਿਸੇ ਦੇ ਮਨ ਨੂੰ ਦੁੱਖ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਸਿੱਖ ਦਾ ਜੀਵਨ ਪਿਛਲੇ ਰਾਤੀ ਜਾਗਣ, ਨਾਮ ਦਾਨ ਇਸ਼ਨਾਨ ਦਿਲਾਏ ਫਿਰ ਮਿੱਠਾ ਬੋਲਣ, ਨਿਵ ਚਲਣ ਹੱਥੋਂ ਦੇ ਕੇ ਭਲਾ। ਪ੍ਰਧਾਨਾ ਬੜਾ ਖੁਸ਼ ਮਿੱਠਾ ਬੋਲ। ਪ੍ਰਧਾਨੇ ਨੇ ਮੁੱਠ ਖੋਲੀ, ਸ਼ਾਹ ਜੀ ਆ ਲਓਗੇ? ਸਾਸਰਾ ਨੇ ਕਿਹਾ ਦਰਖਾ ਨੌਕਰ ਨੂੰ ਬੁਲਾਇਆ, ਬੱਚਾ ਧਰਕਾ ਜੀ ਮਾਲਿਕ। ਅੰਦਰੋਂ ਚੌਕੀ ਲਿਆਂਦੀ, ਇਹਦੇ ਉੱਤੇ ਚਿੱਟਾ ਰੁਮਾਲ ਪਾਪਾ ਜੀ। ਸਾਲਸ ਰਾਏ ਨੇ ਮਰਦਾਨੇ ਵੱਲ ਤੱਕਿਆ ਤੇ ਕਿਹਾ, ਜੀ ਇਹ ਕੋਈ ਕੌਡੀਆਂ ਨੀ ਜੋ ਮਿੱਟੀ ਘੱਟੇ ਵਿੱਚ ਰੋਲੋਗੇ, ਇਹ ਲਾਲ ਇਹਨੂੰ ਇੱਥੇ ਰੱਖੋ। ਮਰਦਾਨੇ ਨੇ ਰੱਖ, ਸਾਲਸ ਰਾਏ ਨੇ ਪਰਖ ਵਾਲੀ ਅੱਖ ਨਾਲ ਲਾਲ ਨੂੰ ਤੱਕਿਆ, ਫਿਰ ਲਾਲ ਵੱਲ ਵਹਿੰਦਿਆਂ ਵਹਿੰਦਿਆਂ ਸਾਲਸ ਰਾਏ ਦਾ ਸਿਰ ਚੁੱਕ ਗਿਆ। ਸਿਰ ਚੁੱਕਿਆ, ਨੌਕਰ ਵੱਲ ਤੱਕਿਆ, ਬੇਟਾ ਧਰਕਾ ਜੀ ਮਾਲਕ, ਲਿਆ 100 ਰੁਪਈਏ ਦੀ ਥੈਲੀ ਲਿਆਂਦੀ। ਸਾਲਸ ਰਾਏ ਨੇ ਲਾਲ ਦੇ ਅੱਗੇ ਰੱਖ ਕੇ ਮੱਥਾ ਟੇਕਿਆ, ਲਾਲ ਤੇ 101 ਰੁਪਈਆ ਸਾਲਸ ਰਾਏ ਨੇ ਮਰਦਾਨੇ ਦੀ ਝੋਲੀ ਪਾ। ਮਰਦਾਨਾ ਬਹੁਤ ਹੈਰਾਨ ਹੋ ਗਿਆ, ਸੋਚਣ ਕਦੇ 101 ਰੁਪਈਏ ਦੀ ਥੈਲੀ ਵੱਲ ਤੱਕਦਾ, ਕਦੇ ਸਾਲਸ ਰਾਏ ਦੇ ਮੂੰਹ ਵੱਲ ਵੇਖਦਾ ਹੈ, ਰਹਿ ਨਹੀਂ ਸਕਿਆ। ਮਰਦਾਨਾ ਕਹਿਣ ਲੱਗਾ, ਸ਼ਾਹ ਜੀ ਗੁਸਤਾਖੀ ਮਾਫ਼ ਕਰਿਆ ਜੇ, ਭਲਾ ਕੋਈ ਨਸ਼ਾ ਪਾਣੀ ਤਾਂ ਨਹੀਂ ਖਾਂਦੇ ਪੀਂਦੇ ਆਪੋ ਸ਼੍ਰੀ ਵਾਲੇ? ਸਾਲਸ ਰਾਏ ਨੇ ਕਿਹਾ, ਕੋਈ ਨਸ਼ਾ। ਪ੍ਰਧਾਨਾ ਕਹਿਣ ਲੱਗਾ, ਫਿਰ ਆ ਕੀ ਕੀਤਾ ਜੀ? ਨਾਲੇ ਲਾਲ ਵੀ ਨਹੀਂ ਲਿਆ, ਨਾਲੇ 101 ਰੁਪਈਆ ਹੋ। ਸਾਲਸ ਰਾਏ ਦੇ ਨੇਤਰ ਪਰ ਉਸਤਾਦਾਂ ਦੇ ਵਾਰੇ ਵਾਰੇ, ਮੇਰੇ ਉਸਤਾਦ ਨੇ ਮੈਨੂੰ ਕਿਹਾ, ਇਹ ਸਾਲਸ ਰਾਏ ਇਹੋ ਜਿਹਾ ਸੱਚਾ ਤੇ ਸੁੱਚਾ ਲਾਲ ਦੁਨੀਆਂ ਤੇ, ਪਰ ਜੇ ਤੇਰੇ ਪਾਗ ਜਾਗਣ ਇਹੋ ਜਿਹੇ ਲਾਲ ਦੇ ਤੈਨੂੰ ਦਰਸ਼ਨ ਹੋ ਜਾਣ, ਉਹਦਾ ਮੁੱਲ ਪਾ ਕੇ ਅਪਮਾਨ ਨਾ ਕਰੀ, 101 ਰੁਪਈਆ ਦਰਸ਼ਨ ਤੇ ਕਰ। ਇਹ ਤੋਂ ਇਹਦੀ ਭੇਟ ਸਰਦਾਨਾ ਬੜਾ ਖੁਸ਼ ਹੈ, ਬਾਬਾ ਤੂੰ ਵੀ ਤਨ ਹੈ, ਤੇਰੀ ਦਾਤ ਵੀ ਤਨ, ਇਹਦੀ ਭੇਟ 101 ਰੁਪਈਏ। ਪਰ ਕੌਣ ਪਿਆ ਕਰਦਾ ਹੈ? ਸਾਲਸ ਰਾਏ ਜਿਹਨੇ ਪਰਖ ਲਿਆ ਲਾਲ, ਲਾਲ ਪਰ ਜਿਸੇ ਪਰਖ ਵਾਲੀ ਅੱਖਾਂ ਦੇ ਕੋਲ ਆ ਗਿਆ ਤਾਂ ਮੁੱਲ ਨਹੀਂ ਪੈ ਰਿਹਾ, ਭੇਟ ਅਦਬ ਹੋ ਰਿਹਾ, ਸਤਿਕਾਰ ਹੋ ਰਿਹਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲਿਖਿਆ, ਬਾਹਰ

सीधा सिंगार है आंखों श्रीधर ये तो सिक्खी का सोपण जिन्हें वाल वेखे गुरु चेते सिक्खी की सुंदरता है ब्यूटी है जिसनों कायम रखे साढ़े बुजुर्ग हर समय कायम रखे तो कह रही का संगत बड़ी खुशी हुई राजदीप सिंह ने जिस वे दसे है उन्होंने भी बाबा जी के बड़े दर्शन की तीन बाबा नंद सिंह जी महाराज कुकरी कई बचन दास आदि की तरह दसेगा ये किस तरह बख्शिश कर दे सर बाबा बाबा नंद सिंह जी महाराज पूर्ण जिन्होंने श्री गुरु ग्रंथ साहब जी ने साक्षात गुरु नानक जान के पूछ असी रोज पढ़ने हैं पर गुरुगुरां की दे पर मन्ने कोई पागा बाबा जी ने मन्ने दास छोटा जी असी सावण भादो के दिनों पंजाब बड़ी गर्मी हो जाती है बारिश भी होती है वट भी बड़े लगते आम कहावत है कि सावण भादो की धुप न वेख के जरा जट है ना गोडी करता छड़ के ते संत बन जाता जिमीदार हम तो नानक साहब बड़ा सुंदर स्थान ये उस वेले का बचे ने जिस वेले कच्चे कोठे ओहरे कोई उत बिजली का प्रबंध नहीं प्यारी साहब संगत ये बहुता वट लग जाता सी तो बाबा नंद सिंह जी महाराज दास ने ना नेत्रा नाल तकिया कि सारी सारी रात श्री गुरु ग्रंथ साहब जी को पक्का करते हैं मन जो ने जागदी है भी जाग राती सेठी सावर ने सुनाया कि गुरुद्वारे नु अग लग गई गुरुद्वारा मुक गया पालकी भी खत्म हो गई तांबे की पालकी सी एडी मजबूत और उसका पता नहीं लगा फिर कहने लगे साहब श्री गुरु साहब जी की भीड़ आसे पासे हाशिया जड़ा सी ओदे उत्ते अग दा असर होया है गुरबाणी दे एक अखर दे भी असर नहीं होया अग श्री वाहे फिर किस तरह कहिए भी गुरु जागदी जोत है बाबा जी वचन कर दे सर गुरु तो जागदी जोत है तेरी भावना भावना बना गई ज्यो ज्या गुरु नु वेखेगा जिहा वेखे गुरु वचन कर दे कीर्तन ए महान दा कीर्तन दे आश धरती फुट के नीवे पे बाबा नंद सिंह जी महाराज धरती फुट के नीवा पे किसी ने पूछा बाबा जी ये क्यों बाबा जी कहन लगे धन गुरु नानक दी संगत इतने आई जो गुरु का सिख माई भाई गुरु नानक के दर्शनों आता है उसके चरण पवित्र उसके चरणों की धूड़ी भी पवित्र है बाबा जी कह लगे नीवे इस वास्ते दैनी आ भी गुरसिखा के चरणों की धूड़ी उड़ के साडे उत्ते पै जाएगी साडा भी उधार निम्रता इतनी जिथे निम्रता है आप उसको जो जाने नीचा सौ गलिए कोई सरदार आ जाए राजा महाराजा आ जाए बैठो भाई अजे टाइम नहीं जे कोई कीर्तनिया आ जाए तो उन्होंने अंदर बुला दें पहले उन्होंने जल पानी छका बाबा जी दर्शन करने वास्ते आए हैं खेचलना बाबा जी कहते सर भाई तेरे को कीर्तन का भोजन दिता तेन गुरु नानक ने शब्द की दात तो कीर्तनी ये कितनी महान सेवा कोई है फिर बाबा जी वचन कर दे सन बच्चे वास्ते मां के दुध च सारी ताकत बच्चा पैदा होता है जिथे वाहगुरु बच्चे को जन्म देता है नाल खुराक भी देता फिर उस खुराक में सारे विचिमन होते तो बाबा जी वचन करते सन जिस तरह बच्चे वास्ते मां के दुध च पूर्ण खुराक है इसे तरह धन गुरु नानक पातशाह जी ने बख्शिश की है गुरबाणी का जरा कीर्तन है ये आत्मक भोजन पूर्ण खुराक आपको श्री है
ਜੇ ਮਿਲ ਜਾਏਗੀ ਤਾਂ ਮੈਂ ਬਲਵਾਨ ਰਹੇ ਸਦਾ ਚੜ੍ਹਦੀਆਂ ਕਲਾ ਸਦਾ ਚੜ੍ਹ ਅੱਜ ਇਹਨਾਂ ਗੁਰਮੁਖ ਪਰਿਵਾਰ ਹੈ ਮੈਂ ਤਾਂ ਕਹਾਂਗਾ ਉਪਕਾਰ ਕੀਤਾ ਇਹਨਾਂ ਉੱਤੇ ਧੰਨ ਗੁਰੂ ਨਾਨਕ ਨੇ ਉਪਕਾਰ ਕੀਤਾ ਪ੍ਰੇਰਨਾ ਦਿੱਤੀ ਹੈ ਤੋ ਅੱਜ ਉਹਨਾਂ ਵੱਲੋਂ ਕੀਰਤਨ ਹੋਏ ਫਿਰ ਉਹਨਾਂ ਨੇ ਵੰਡ ਕੇ ਭੋਜਨ ਛਕੇ ਆਪਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੋੜੇ ਹੈ ਕੀਰਤਨ ਨਿਰਮੋਲਕ ਹਜ਼ੂਰ ਕਹਿਣ ਲੱਗੇ ਮਰਦਾਨੇ ਇਹ ਅਮੁੱਲ ਵਸਤੂ ਜਿਹੜਾ ਇਹਨੂੰ ਅਮੁੱਲ ਸਮਝਦਾ ਹੈ ਇਹਦੀ ਭੇਟ ਕਰਦਾ ਹੈ ਉਹਦੀ ਮਾਇਆ ਮਾਲਕ ਦੇ ਦਰ ਤੇ ਪ੍ਰਵਾਨ ਮਰਦਾਨੇ ਨੇ ਕਿਹਾ ਮਹਾਰਾਜ ਤਾਂ ਉਹ ਫਿਰ ਜਿੱਥੇ ਜਾਂਦੇ ਉੱਥੇ ਹੀ ਹੁਕਮ ਕਰਦੇ ਉਹਨਾਂ ਕੀਰਤਨ ਕਰ ਹਜ਼ੂਰ ਕਹਿਣ ਲੱਗੇ ਹਾਂ ਮਰਦਾਨਿਆਂ ਕਲ ਯੁਗ ਦੇ ਵਿੱਚ ਕੀਰਤਨ ਪ੍ਰਧਾਨ ਕਰ ਜਿਹੜਾ ਕੀਰਤਨ ਕਰੇਗਾ ਤੇ ਸੁਣੇਗਾ ਉਹਦੇ ਕਰਮਨ ਦੀਆਂ ਭੁੱਖਾਂ ਮਾਲਕ ਦੂਰ ਕਰਦਾ ਪ੍ਰਧਾਨੇ ਆ ਕੀ ਲਿਆਂਦਾ ਮਹਾਰਾਜ 100 ਰੁਪਏ ਦੀ ਥੈਲੀ ਹਜ਼ੂਰ ਕਹਿਣ ਲੱਗੇ ਮਰਦਾਨਿਆਂ ਵਾਪਸ ਤੋਂ ਆਪਾਂ ਇਹਨੂੰ ਕੀ ਕਰਨ ਪ੍ਰਧਾਨੇ ਨੇ ਕਿਹਾ ਮਹਾਰਾਜ ਮਸਾ ਮਸਾ ਮਾਇਆ ਦਾ ਮੂੰਹ ਵੇਖੇ ਹੈ ਤੇ ਤੁਸੀਂ ਕਹਿੰਦੇ ਹੋ ਵਾਪਸ ਹਾਂ ਮਰਦਾਨੇ ਇਹਨੂੰ ਕਿੱਥੇ ਚੁੱਕੀ ਸੀ ਰਾਜੇ ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਥੋੜੋ ਚੁੱਕਣੀ ਹੈ ਮੈਂ ਆਪ ਹੀ ਨਾਲੇ ਰਵਾਪ ਹੀ ਚੁੱਕੀ ਫਿਰਾਂਗਾ ਤੇ ਨਾਲੇ ਥੈਲੀ ਵੀ ਹਜ਼ੂਰ ਕਹਿਣ ਲੱਗੇ ਮਾਲਕ ਦੇ ਹੁਕਮ ਜਿੱਥੇ ਜਾਵਾਂਗੇ ਜਿਉਂ ਜਿਹਾ ਪ੍ਰਬੰਧ ਮਾਲਕ ਕਰੇਗਾ ਉਹ ਕਰੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿੱਥੇ ਸੰਗਤਾਂ ਆ ਜਾਂਦੀਆਂ ਦੇਹਰਾਦੂਨ ਦੀ ਸੰਗਤ ਦਿੱਲੀ ਦੀ ਸੰਗਤ ਜੰਮ ਗਹਿਣਾ ਉੱਧਰ ਦੀਆਂ ਸੰਗਤਾਂ ਬਾਬਾ ਜੀ ਸਾਡੇ ਚੱਲੋ ਤਾਂ ਬਾਬਾ ਜੀ ਨੇ ਇਹ ਵਚਨ ਕਰਨਾ ਭਾਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਾਂਗੇ ਜਿੱਥੋਂ ਦਾ ਹੁਕਮ ਆਵੇਗਾ ਉੱਧਰ ਤੋਂ ਜਿੱਥੋਂ ਦਾ ਹੁਕਮ ਆਉਣਾ ਉੱਧਰ ਤੁਰ ਪੈਣਾ ਤੇ ਨਾਲ ਵਚਨ ਕਰਦੇ ਸਨ ਬਾਈ ਫਿਰ ਸਾਨੂੰ ਕੋਈ ਫਿਕਰ ਨਹੀਂ ਜਿਹੜਾ ਹੁਕਮ ਦੇਵੇਗਾ ਸਾਰਾ ਪ੍ਰਬੰਧ ਵੀ ਉਹ ਕਰੇ ਨੌਕਰ ਮਾਲਕ ਦੇ ਹੁਕਮ ਚ ਕੰਮ ਕਰ ਰਹੇ ਹੈ ਫਿਕਰ ਕਿਹਨੂੰ ਹੈ ਮਾਲਕ ਨੂੰ ਹੁਕਮ ਦੇਣ ਵਾਸਤੇ ਆਪਣੇ ਆਪ ਕਰ ਰਿਹਾ ਫਿਕਰ ਵੀ ਨਾ ਗੁਰੂ ਕਾ ਸਿੱਖ ਗੁਰੂ ਕੇ ਹੁਕਮ ਚ ਰਹਿੰਦਾ ਹੈ ਫਿਕਰ ਗੁਰੂ ਦੀ ਤੇ ਜੇ ਮਰਮਰੀਆਂ ਕਰਦਾ ਫਿਰਦਾ ਹੈ ਤਾਂ ਫਿਕਰ ਵੀ ਨਾਲ ਹੀ ਬਣਿਆ ਜਿੱਥੇ ਬਾਬਾ ਜੀ ਜੰਗਲਾਂ ਵਿੱਚ ਜਾਂਦੇ ਸੀ ਉੱਥੇ ਮੰਗਣ ਲੱਗ ਜਾਂਦੇ ਸੀ ਲੰਗਰ ਆਪਣੇ ਆਪ ਆ ਜਾਂਦੇ ਤਾਂ ਗੁਰਦੀਪ ਸਿੰਘ ਜੀ ਉਹਨਾਂ ਨੂੰ ਸਭ ਪਤਾ ਤੇ ਤੱਕਦੇ ਰਹੇ ਬੜੀਆਂ ਬਖਸ਼ਾਂ ਪ੍ਰਾਪਤ ਕੀਤੀਆਂ ਉਹ ਸਾਰੇ ਪ੍ਰਬੰਧ ਆਪੇ ਹੋ ਜਾਣੇ ਕਿਉਂਕਿ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ ਨਾ ਗਿਰੀ ਗਾਂਠ ਦੀ ਬਾਂਧ ਤੇ ਜਬੇ ਦੇ ਤਬ ਖਾਏ ਗੋਬਿੰਦ ਤਾਂ ਕੇ ਪਿੱਛੇ ਫਿਰੇ ਮਤ ਭੂਖੇ ਰਹਿ ਜਾਏ ਪੱਲੇ ਕਛੂ ਨਾ ਬੰਦੇ ਪੰਛੀ ਤੇ ਦਰਵੇਸ਼ ਜਿਨ੍ਹਾਂ ਨੂੰ ਤਕਵਾ ਰੱਬ ਦਾ ਤਿੰਨਾਂ ਰਿਜਕ ਪ੍ਰਧਾਨੀਆਂ ਵਾਪਸ 100 ਰੁਪਏ ਦੀ ਥੈਲੀ ਵਾਪਸ ਦਿੱਤੀ ਸਾਲ ਸਰਾਏ ਦੇ ਅੰਦਰ ਹੋਰ ਪਿਆਰ ਗਿਆ ਨੌਕਰ ਨੂੰ ਬੁਲਾਇਆ ਬੇਟਾ ਧਰਚਾ ਕੋਈ ਰੱਬੀ ਨੂਰ ਆਇਆ ਜਿਹਦੀ ਸੋ ਸੁਣ ਕੇ ਮਨ ਖਰਿਆ ਹੈ ਪ੍ਰਸਾਦੇ ਦਾ ਥਾਲ ਪਰੋਸ ਦੁੱਧ ਦਾ ਗੜਵਾ ਵੀ ਭਰ ਮਠਿਆਈ ਵੀ ਰੱਖ ਚਿੱਟਾ ਰੁਮਾਲ ਪਾ ਕੇ ਤੂੰ ਚੱਲ ਤੇ ਮੈਂ ਵੀ ਦੁਕਾਨ ਬੰਦ ਕਰਕੇ ਆਉਂ ਸਾਲ ਸਰਾਏ ਦਾ ਨੌਕਰ ਪਦਾਰਥਾਂ ਦਾ ਥਾਲ ਪਰੋਸਿਆ ਹੋਇਆ ਲੈ ਕੇ ਸਾਹਿਬਾਂ ਦੀ ਹਜ਼ੂਰੀ ਪਹੁੰਚਿਆ ਥਾਲ ਅੱਗੇ ਰੱਖਿਆ ਮੱਥਾ ਟੇਕਿਆ ਹਜ਼ੂਰ ਨੇ ਅਮਿਓ ਦ੍ਰਿਸ਼ਟੀ ਨਾਲ ਤੱਕਿਆ ਫਿਰ ਜਿਨ ਕੋ ਨਗਰ ਕਰਮ ਤਿਰਕਾਰ ਨਾਨਕ ਨਗਰੀ ਬਖਸ਼ਿਸ਼ ਆਈ ਹੋਈ ਅਧਰ ਕਾ ਇਹਦੀਆਂ ਚੋੜੀਆਂ ਪਰ ਸਾਲਸਰਾਏ ਦਾ ਨੌਕਰ ਚੌਕੜਾ ਮਾਰ ਕੇ ਬਹਿ ਕੇ ਮਸਤੀ ਵੀ ਝੂਮਣ ਲਈ ਜਿਸ ਤਰ੍ਹਾਂ ਮਾਇਆ ਧਾਰੀ ਵੀ ਝੂਮਦਾ ਹੈ ਨਾ ਮਾਇਆ ਬਹੁਤੀ ਆ ਜਾਏ ਪਰ ਜਿਹਨਾਂ ਕੋਲ ਸੱਚਾ ਧਨ ਆ ਜਾਂਦਾ ਹੈ ਉਹ ਵੀ ਪਿਆਰ ਜਿਸ ਤਰ੍ਹਾਂ ਤੁਸੀਂ ਪਿਆਰ ਸਾਲਸਰਾਏ ਆ ਗਿਆ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਚਰਨਾਂ ਤੇ ਪਏ ਝੋਲੀ ਅੱਡੀ ਪਾਤਸ਼ਾਹ ਕਰੋ ਮੇਰੇ ਤੇ ਕਿਰਪਾ ਹਜ਼ੂਰ ਕਹਿਣ ਲੱਗੇ ਸਾਲ ਸਰਾਏ ਕੀ ਚਾਹੁੰਦੇ ਪਾਤਸ਼ਾਹ ਦੁਨੀਆਂ ਦੇ ਪਦਾਰਥ ਸਾਰੇ ਹੀਰੇ ਲਾਲ ਪੰਨੇ ਪੁਖਰਾਜ ਸੋਨਾ ਚਾਂਦੀ ਮਹਿਰ ਵਾਲੀਆਂ ਸਭ ਕੁਛ ਹੈ
ਪਰ ਸਭ ਕੁਝ ਹੋਵੇਗਾ ਅਜੇ ਮਨ ਨਹੀਂ ਰਜਿਆ ਆ ਖੁਸ਼ ਨਹੀਂ ਪੈਂਦਾ ਮਨ ਦਾ ਖੱਪਾ ਪੂਰਾ ਨਹੀਂ ਮਨ ਦਾ ਗੈਰ ਪੂਰਾ ਨਹੀਂ ਅਦੂਰ ਕਹਿਣ ਲੱਗੇ ਸਾਲ ਸਾਹਿਬ ਸਰੀਰਕ ਭੁੱਖ ਜਿਹੜੀ ਹੈ ਉਹ ਰੋਟੀ ਨਾਲ ਦੂਰ ਹੁੰਦੀ ਹੈ ਮਨ ਦੀ ਜਿਹੜੀ ਭੁੱਖ ਹੈ ਉਹ ਪਦਾਰਥਾਂ ਨਾਲ ਦੂਰ ਨਹੀਂ ਪਾਤਸ਼ਾਹ ਫਿਰ ਕਰੋ ਕਿਰਪਾ ਅਦੂਰ ਸੋਚਣ ਲੱਗੇ ਵੀ ਵੇਖੀਏ ਜਰਾ ਕਸੋਟੀ ਲਗਾਈਏ ਅੰਦਰੋਂ ਬੋਲਦਾ ਕਿ ਉੱਪਰੋਂ ਸ਼ਾਮ ਸਰਾਏ ਤੂੰ ਲੇਟ ਹੋ ਗਏ ਮਾਲਕ ਦੇ ਦਰੋਂ ਜੋ ਦਾਤ ਦੇਣ ਵਾਸਤੇ ਆਏ ਸਾਂ ਤੂੰ ਲੇਟ ਹੋ ਗਏ ਤੇਰਾ ਨੌਕਰ ਲੈ ਗਿਆ ਤਾਂ ਤੇ ਜੇ ਤੂੰ ਦਾਤ ਲੈਣੀ ਹੈ ਤਾਂ ਆਪਣੇ ਨੌਕਰ ਦੇ ਚਰਨਾਂ ਦੇ ਟਹਿ ਇਹ ਕਸਵੱਟੀ ਪਰ ਸਾਲ ਸਰਾਏ ਦਾ ਮਨ ਬੜਾ ਪਵਿੱਤਰ ਸਾਲ ਸਰਾਏ ਰੋ ਪਿਆ ਪਾਤਸ਼ਾਹ ਇਹ ਤਾਂ ਮੇਰਾ ਬੱਚਾ ਹੈ ਪਰ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਕੁੱਤਿਆਂ ਦੇ ਪੈਰ ਚ ਬਣਵਾ ਤੋ ਹਜ਼ੂਰ ਨੇ ਸਾਲ ਸਾਹਿਬ ਦੇ ਸਿਰ ਤੇ ਮੇਰ ਪ੍ਰਯਾਸ ਰੱਖਿਆ ਅਮਿਓ ਦ੍ਰਿਸ਼ਟੀ ਨਾਲ ਤੱਕਿਆ ਤੇ ਕਿਹਾ ਸਾਲ ਸਰਾਏ ਜਪ ਸਤਨਾਮ ਸ੍ਰੀ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੜੀਆਂ ਬੁਰਿਆਈਆਂ ਸਹਿ ਸੁਖੇ ਨਾ ਜੋ ਜੋ ਸਾਲ ਸਰਾਏ ਜਪਦਾ ਸ੍ਰੀ ਵਾਹ ਤੇ ਮਨ ਰਜਦਾ ਤੇ ਮਨ ਤ੍ਰਿਪਤ ਹੁੰਦਾ ਜਾਂਦਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਲੈ ਸਾਲ ਸਰਾਏ ਤੈਨੂੰ ਨਾਮ ਦਾ ਕਰ ਪਕਸੋ ਨਾਮ ਜਪਿਆ ਕਰ ਬਾਣੀ ਪੜਿਆ ਕਰ ਆਏ ਗਏ ਦੀ ਸੇਵਾ ਕਰਿਆ ਕਰ ਜੇ ਤੁਹਾਨੂੰ ਸਫਲਾ ਕਰਨਾ ਹੈ ਤਾਂ ਦਾਨ ਤੁਰ ਕਰਿਆ ਕਰ ਤੇਰਾ ਜੀਵਨ ਸਫਲਾ ਇਹ ਸਭ ਤੋਂ ਵੱਡਾ ਤੋ ਅੱਜ ਸਾਲ ਸਰਾਏ ਨੂੰ ਪ੍ਰਾਪਤ ਹੋਗੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਤਾਂ ਉਹਨਾਂ ਗੁਰਮੁਖ ਪਰਿਵਾਰਾਂ ਤੇ ਵੀ ਗੁਰੂ ਦੀ ਕਿਰਪਾ ਹੋਈ ਹੈ ਤੋ ਪਿਆਰੀ ਸਾਧ ਸੰਗਤ ਅੱਜ ਸਾਲ ਸਰਾਏ ਦੀਆਂ ਝੋਲੀਆਂ ਭਰਨ ਵਾਲਾ ਤੁਹਾਡੀਆਂ ਵੀ ਝੋਲੀਆਂ ਭਰ ਆਓ ਇਹ ਸਭ ਤੋਂ ਵੱਡਾ ਧੰਨ ਸਭ ਤੋਂ ਵੱਡੀ ਦਾਤ ਕਿਹੜੀ ਸਤਸੰਗ ਨਾਮ ਬਾਣੀ ਤੋ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸਤਸੰਗ ਵਿੱਚ ਪਾ ਕੇ ਜੁੜਿਆ ਕਰੋ ਕਿਉਂਕਿ ਗੁਰੂ ਨੇ ਆਪ ਜੀ ਨੂੰ ਇਹ ਦਾਤ ਬਖਸ਼ੀ ਹੈ ਤੋ ਜਿਨ੍ਹਾਂ ਨੂੰ ਇਹ ਦਾਤ ਮਿਲ ਜਾਂਦੀ ਨਾਮ ਰੂਪੀ ਧਨ ਮਿਲ ਜਾਂਦਾ ਹੈ ਉਹਨਾਂ ਦਾ ਦੁਨਿਆਵੀ ਧਨ ਵੀ ਸਫਲ ਹੋ ਜਾਂਦਾ ਹੈ ਸ਼ਬਦ ਦੀ ਧੁੱਪ ਪੜ ਕੇ ਦਾਸ ਕੀਰਤਨ ਦੀ ਸਮਾਪਤੀ ਕਰ ਰਿਹਾ ਹੈ ਜਾਂ ਕੋ ਮਿਲਿਓ ਨਾਮ ਨਿਧਾਨਾ ਪੰਤ ਨਾਨਕ ਤਾਂ ਕਾ ਪੂਰ ਰਾਜ ਦੀ ਤੇਰੀ ਨਾਮ ਬਣੇ ਯੋਗ ਬਣਿਆ ਤੇਰਾ ਕੀਰਤਨ ਤੁਸੀਂ ਸਾਰੇ ਯੋਗੀ ਬਣੇ ਗਏ ਯੋਗੀ ਕੌਣ ਹੈ ਜੋ ਗੁਰੂ ਨਾਲ ਜੁੜ ਗਿਆ ਜੁੜਨ ਦਾ ਨਾਮ ਯੋਗੀ ਜੋ ਕੀਰਤਨ ਨਾਲ ਜੁੜ ਗਿਆ ਉਹ ਰਾਜ ਵੀ ਤਾਂ ਹੀ ਸਫਲ ਹੁੰਦਾ ਜੇ ਯੋਗ ਮੇਰਾ ਰਾਜ ਨਰਕਾਂ ਨੂੰ ਲੈ ਜਾਂਦਾ ਤੋ ਜੋ ਗੁਰੂ ਨੇ ਕਿਹੜਾ ਬਖਸ਼ਿਆ ਹੈ ਇਹਦੇ ਵੀ ਜੋਗੀਆਂ ਵਾਲੇ ਪਾ ਕੇ ਜੰਗਲਾਂ ਨੂੰ ਤੁਰ ਜਾਂਦਾ ਘਰ ਬਾਰ ਸਾਡੇ ਅਜੂਰ ਕਹਿੰਦੇ ਉਹ ਜੋਗ ਪ੍ਰਵਾਨ ਹੈ ਕਿਹੜਾ ਰਾਜ ਬੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀ ਸ਼ਬਦ ਦੀ ਪੜ ਕੇ ਦਾਸ ਕੀਰਤਨ ਕਰੇਗਾ ਅੰਮ੍ਰਿਤ ਵੇਲੇ ਦਾ ਕੀਰਤਨ ਕਿਸੇ ਗੁਰਮੁਖ ਪਰਿਵਾਰ ਨੂੰ ਇੱਛਾ ਪ੍ਰਗਟ ਕੀਤੀ ਵੀ ਤਾਂ ਰੋਜ਼ ਸਾਰ ਹਰਦੇਵ ਸਿੰਘ ਜੀ ਉਹਨਾਂ ਦੇ ਸਾਹਿਬ ਸਰਬਾਸੋ ਪੂਰਨ ਕਰਨ ਵਾਲੀ ਆਸਾ ਜੀ ਦੀਵਾਰ ਦੇ ਕੀਰਤਨ ਦਾ ਅੰਮ੍ਰਿਤ ਵਸਤ ਜਿਨ੍ਹਾਂ ਦੇ ਭਾਗਾਂ ਵਿੱਚ ਭੁੱਲਦੇ ਇਹਦਾ ਕਿਹੜਾ ਨਾਲ ਮਾਲਕ ਆਪ ਹਾਜ਼ਰੀਆਂ ਲਾਉਂਦੇ ਤੋ ਕਿਸੇ ਗੁਰਮੁਖ ਪਰਿਵਾਰ ਨੇ ਇੱਛਾ ਪ੍ਰਗਟ ਕੀਤੀ ਕਿ ਮੇਰੇ ਘਰ ਵੀ ਕੀਰਤਨ ਦਾ ਵਸਤਵਾ ਕਰਦੇ ਹੋ ਜੀ ਘਰ ਘਰ ਅੰਦਰ ਧਰਮਸਾਲ ਹੋ ਸਕਦਾ ਹੈ ਘਰ ਘਰ ਅੰਦਰ ਭਾਈ ਸਾਹਿਬ ਜੀ ਲਿਖਦੇ ਨੇ ਧਰਮਸਾਲ ਫਿਰ ਵਸੋਆ ਕਿਹੜਾ ਹੈ ਹੋਵੇ ਕੀਰਤਨ ਉਹ ਗੁਰੂ ਕਹਿ ਰਹੇ ਆਪ ਜੀ ਨੂੰ ਉਹਨਾਂ ਦਾ ਐਡਰੈਸ ਪਹਿਰਾ ਦੱਸ ਦੇਣਗੇ ਤੋ ਕੱਲ੍ਹ 5 ਤੋਂ 6 ਵਜੇ ਤੱਕ ਪਾਤਸ਼ਾਹ ਜੀ ਦੀਵਾਰ ਦਾ ਕੀਰਤਨ ਉਸ ਗੁਰੂ ਪਰਿਵਾਰ ਦੇ ਗ੍ਰਹਿ ਵਿੱਚ ਹੋ ਰਿਹਾ ਅਤੇ ਸ਼ਾਮਾਂ ਨੂੰ ਇਸੇ ਤਰ੍ਹਾਂ ਇੱਥੇ ਕੀਰਤਨ ਹੋ

ਸਭ ਦੇ ਨਾਲ ਜੁੜ ਕੇ ਸਭ ਦਾ ਆਦਰ ਕਰਦੇ ਕੀਰਤਨ ਕਹੇ ਦਾਨ ਅਰਦਾਸ ਕਰਾਉਂਦੇ ਪਾਤਸ਼ਾਹ ਆਪ ਸੋਹਣੇ ਸੋਹਣੇ ਨਾਲ ਨੂੰ ਦੀਰਘ ਆਯੂ ਜੀ ਸਿੱਖੀ ਜੀਵਨ ਸ਼ਬਦ ਦਾ ਪਿਆਰ ਸਦਾ ਚਰਦੀ ਕਲਾ ਬਖਸ਼।

ਸ਼ਰਾਬ ਲੋਦਾਈ ਲਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਬਾਜੇ ਤਲ ਬਹਾਦੂਰੀ।

0: ਸਾਹਿਬ ਦੇ ਫਰੀਦ ਸਾਹਿਬ, ਗੁਰੂ ਨਾਨਕ ਸਾਹਿਬ ਵੀ ਪਾਕ ਪਟਨ ਗੁਰੂ ਨਾਨਕ ਸਾਹਿਬ ਨੂੰ ਫਰੀਦ ਸਾਹਿਬ ਮਿਲੇ, ਆਪੋ ਚ ਨੀ ਗੱਲਾਂ ਹੋਈਆਂ, ਇਤਾਦੀ ਤੇ ਕਲਾਮ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਚ ਆਈ। ਜਦੋਂ ਮੁਰਸ਼ਦ ਧਾਰਨ ਵਾਸਤੇ ਮੁਰਸ਼ਦ ਨੇ ਕਿਹਾ, ਅੱਛਾ ਤੂੰ ਆ ਗਿਆ, ਬੜੇ ਪਿਆਰ ਨਾਲ ਸੇਵਾ ਕੀਤੀ ਔਰ ਸੇਵਾ ਇੱਕੋ ਹੀ ਲੱਗੀ ਕਿ ਤੂੰ ਇਸ਼ਨਾਨ ਹੀ ਕਰਾਉਣਾ, ਲੱਕੜਾਂ ਸਵੇਰੇ ਬਾਲਣੀਆਂ, ਅੱਗ ਬਾਲ ਕੇ ਮੁਰਸ਼ਦ ਨੂੰ ਇਸ਼ਨਾਨ ਕਰਾਉਣਾ, ਉਹਨਾਂ ਫਿਰ ਹੁਜਰੇ ਚ ਜਾਣਾ ਇਬਾਦਤ ਵਾਸਤੇ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 12 ਸਾਲ ਲਾਏ ਵਿਆਸਾ ਤੋਂ ਜਲ ਲਿਆਂਦਾ, ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਇਆ, ਗੁਰੂ 36 ਸਾਲ ਦਾ ਔਰ ਚੇਲਾ 62 ਸਾਲ ਦਾ, ਸਿਰਫ ਇੱਕ ਗੁਰੂ ਧਾਰਨ ਵਾਸਤੇ ਇੰਨੀ ਸੇਵਾ। ਜੇ ਡਿੱਗ ਵੀ ਪਏ ਖੱਡੀ ਵਿਚ, ਜਲਾਈ ਨੇ ਕਿਹਾ, ਜਲਾਈ ਨੇ ਪੁੱਛਿਆ ਇਹ ਕੌਣ ਹੈ, ਜਲਾਈ ਕਹਿਣ ਲੱਗੀ ਅਮਰੂ ਨੂੰ ਥਾਵਾਂ, ਜਿਹਨੂੰ ਕਿਤੇ ਥਾਂ ਹੀ ਨਹੀਂ। ਪਰ ਗੁਰੂ ਅਮਰਦਾਸ ਜੀ ਕਹਿਣ ਲੱਗੇ, ਮੈਂ ਤੇ ਮੁਰਸ਼ਦ ਵਾਲਾ ਤੇ ਥਾਂ ਵਾਲਾ ਕਮਲੀਏ, ਤੇਰਾ ਹੀ ਕੋਈ ਨਹੀਂ। ਮੈਂ ਬੇਨਤੀ ਕਰਾਂ, 12 ਸਾਲ ਦੀ ਭਗਤੀ ਬਹੁਤ ਹੈ, ਪਰ ਮਾਂ ਨੇ ਕਿੰਨੇ ਸਾਲ ਲਵਾਏ ਪੱਕਿਆ ਕਰਨ ਵਾਸਤੇ। ਸਟੂਡੈਂਟ ਇੱਕ ਸਬਕ ਨੂੰ ਰੋਜ਼ਾਨਾ ਰਿਪੀਟ ਕਰਦਾ ਪਰ ਮਾਸਟਰ ਕਹਿੰਦਾ ਫੇਰ ਪੜ੍ਹ, ਹੈਰਾਨ ਹੁੰਦਾ ਕਿਉਂ ਪੜਾਉਂਦਾ। ਮਾਸਟਰ ਦਾ ਮਤਲਬ ਹੁੰਦਾ ਜਦੋਂ ਕਿਤੇ ਪਰਚਾ ਦੇਵੇ, ਇਮਤਿਹਾਨ ਹੋਏ, ਫਸਟ ਆਵੇ। ਅੱਜ ਫਰੀਦ ਸਾਹਿਬ ਜੀ ਦਾ ਅਖੀਰਲਾ ਸਮਾਂ ਸੀ, ਇਹਨਾਂ 12 ਸਾਲ ਹੋਰ ਲਾਏ। ਅੱਜ ਮੁਰਸ਼ਦ ਨੇ ਵੀ ਐਸੀ ਕਲਾ ਵਰਤਾਈ ਕਿ ਮੀਂਹ ਤੇ ਛੱਖਣ ਤੇ ਲੱਕੜਾਂ ਵੀ ਭਿੱਜ ਗਈਆਂ ਔਰ ਡੱਬੀ ਵੀ ਕੋਈ ਤੇ ਫਰੀਦ ਚਾਤ ਮਾਰੀ, ਵਿੰਡੋ ਖੋਲ ਕੇ, ਬਾਰੀ ਖੋਲ ਕੇ, ਗਲੀਆਂ ਵਿਚ ਚਿੱਕੜ ਹੈ ਤੇ ਮੀਂਹ ਵਰ ਰਿਹਾ, ਕਹਿੰਦਾ ਇੱਕੋ ਹੀ ਕਮਲੀ ਹੈ ਭੇਜੇਗੀ।
1: ਸਰੀਰ ਅਲੱਗ ਅਲੱਗ ਹਨ ਪਰ ਜੋਤ ਉਹਾ ਚੁਗਤ ਸਾਈ ਸਹਿ ਆਇਆ ਫੇਰ ਪਲਕੀ। ਪਰ ਇਹ ਗੱਲ ਕਿਸੇ ਕਿਸੇ ਨੇ ਸਮਝੀ, ਕਿਸੇ ਨੇ ਆਖਿਆ ਇਹ ਗੁਰੂ ਹੋਰ ਉਹ ਗੁਰੂ ਹੋਰ, ਇਸ ਦੀ ਮਰਿਆਦਾ ਕੁਛ ਹੋਰ, ਉਸ ਗੁਰੂ ਦੀ ਮਰਿਆਦਾ ਕੁਛ ਹੋਰ। ਭਾਈ ਗੁਰਦਾਸ ਸਾਹਿਬ ਜੀ ਕਹਿਣਾ ਕਹਿੰਦੇ ਨੇ ਇਸ ਭੁਲੇਖੇ ਵਿੱਚ ਨਾ ਰਹਿਓ, ਜੇ ਇਸ ਗਲਤ ਫਹਿਮੀ ਵਿੱਚ ਰਿਹਾ ਕਿ ਜੋ ਘਰ ਵਿੱਚ ਸੁੱਖ ਸਾਧਨ ਹੋਣ ਉਹ ਵੀ ਮੁੱਕ ਜਾਣਗੇ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿਨ ਜਾਣਾ ਤਿੰਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਏ। ਰਿਧੀਆਂ ਸਿੱਧੀਆਂ ਉਹਨਾਂ ਦੇ ਘਰਾਂ ਵਿੱਚੋਂ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਆਖਿਆ ਇਹ ਗੁਰੂ ਕੁਝ ਹੋਰ ਉਹ ਗੁਰੂ।

रब मेरा अंतर जा

कर कृपा पूरन परमेश्वर कर कृपा पूरन परमेश्वर नेह

निहचल सच सब दिल साम अब रब मेरा अंतर जानी रब मेरा।

समरथ तेरी आस तेरा मन काम तेरी आस तेरा मन काम अब मेरा रब मेरा

तब मेरा अंतर जानी, तब मेरा सर्प कटा

सुरत मत चतुराई शोभा रूप रंग मेरा जाने मेरा

Rab mera anta

Mm-hmm.

रब मेरा सरगामी रब मेरा सरगामी रब मेरा